0: जी तो जनाब 12:14 ऑन द डायल राइट नाउ, वी आर बैक वंस अगेन. और जनाब एक बार फिर से खुश आमदीद आप सभी सुनने वालों को FM 101 रेडियो पाकिस्तान लाहौर के लाइव ऑन एयर स्टूडियोज में. एज पर रिकॉर्डेड एट 12 PM, इट्स 34 डिग्रीज सेल्सियस ऑन द स्केल. मैक्सिमम टेम्परेचर फॉर टुडे इज एक्सपेक्टेड टू राइज अप टू 36 डिग्रीज, जबकि कम से कम टेम्परेचर 26 डिग्रीज रहने की उम्मीद की जा रही है. ह्यूमिडिटी लेवल है 54%. हवा चल रही है 6 किलोमीटर फी घंटा की रफ्तार से. स्टूडियोज में हवाएं बहुत सारी चल रही हैं, ठंडी हवाएं भी चल रही हैं, आप लोगों के गॉसिप्स भी चल रहे हैं, और जनाब आप लोगों की लाइव कॉल्स का टाइम हो चला है. बात करते हैं अपने फर्स्ट कॉलर से. अस्सलाम वालेकुम.
1: वालेकुम अस्सलाम. खान बाबा बोल रहा हूँ.
0: जी जनाब कैसे हैं?
1: अल्लाह का फजल करम है, लेकिन मैं तो सोचा गुआट में हूँ, आपकी ट्रांसमिशन नहीं आ रही है. टॉपिक क्या?
0: खवातीन के हवाले से बात कर रहे हैं. आपको क्या लगता है कि गांव की खवातीन की जिंदगी मुश्किल होती है या शहर की खवातीन की?
1: शहर की बहुत मुश्किल है. शहर की ऐसी मुश्किल है ना कि शहर में खवातीन जो है बच्चे होते हैं, गांव के लोग मेहमान आकर बन जाते हैं, तो वो खवातीन के लिए एक जिंदगी अजीरन बन जाती है. मैं सिटी में हूँ ना, अब देहात के जो लोग है ना, वो तो चलो जी दिन का खाना पका दिया, वो शाम को आ जाते हैं, सुबह सवेरे उनके शौहर ले जाते हैं, जमीनों पे चले जाते हैं, काम शाम करते हैं, तो उनकी जिंदगी अजीरन नहीं है. शहर की जो खवातीन है उनकी जिंदगी अजीरन ऐसी है कि देहात के लोग जो है ना वो सिटी में आते हैं, क्योंकि यहाँ हॉस्पिटल है और बाजार है, शॉपिंग करने लगी. चलो भाई हम ज्यादा मार्केट में घर चले जाते हैं, वहां पे खा पकड़े.
0: सही, बिल्कुल सही.
1: ऐसे है कि नहीं, तो आपने खामखा खाना भी खिलाना, आपने उनको चाय भी पिलानी है. अगर चाय नहीं पिलाए तो वो जी हम तो उधर गए थे, उन्होंने हमें चाय का एक प्यारा नहीं पिलाया. आप 10,000 रुपए का खाना खिलाए, 50 रुपए का कप चाय नहीं पिलाया, तो बस फिर तेरी खैर नहीं है.
0: बहुत शुक्रिया जनाब, बहुत ही स्वीट से कॉलर हमारे. और जनाब एडिड बर्डन्स होते हैं बहुत सारे खवातीन के लिए, शहर की खवातीन के लिए स्पेशली. लाइफ भी बहुत फास्ट पेस पे चलती है, बहुत सारी चीज़ें ऐसी फैंसी चीज़ें हमारी जिंदगियों में शामिल हो जाती हैं जो कि एक आम सादा जिंदगी में नहीं होती हैं. अस्सलाम वालेकुम.
2: वालेकुम अस्सलाम.
0: जी कौन हमारे साथ?
2: जी सारी आप ही ड्राइवर बोल रहे हैं, बेदिया रोड.
0: कैसे हैं? खैरियत से हैं?
2: जी मैं ठीक ठाक, खैरियत है.
0: क्या क्या कहना चाहेंगे आज के टॉपिक के वाले से?
2: मैं बस प्रोग्राम सुन रहा था. मैं प्रोग्राम मैं तकरीबन सारा ही सुनना पा, तो माशाल्लाह बीबिया वाले ना बड़ी अच्छी गुफ्तगू कर रहे थी. सुबह सुबह ही मैं ना बच्चे छड़ के सारी आप ही आ रहे हैं स्कूल तो. बच्ची सी ते उन्हें हरमन पाया है, यूनिफॉर्म उन्हें पाया सी, पुलिस की वर्दी पाई, बूट बाट पाए सी. यकीन करो मेरी एडी एडा मैं खुश होया ना, मेरी गड्डी के नाल नाल आ रही थी. मैं एडा खुश होया, माशाल्लाह एडी उन्हें वर्दी पा रही थी. मैं कहना हाँ या अल्लाह भी बच्ची नु अल्लाह नजर तो बचाए. मैं क्या ड्यूटी से जा रही है, खैर खैर ना जाए. तो माशाल्लाह मेरिया 3 बेटियां, तो मैं वेख के बड़ा खुश होया. मैं क्या चलो साढ़े भी माशरे के लिए थोड़ा जा कोई तरक्की हो साड़िया धिया भैन वास्ते. ताकि असी भी शुरू तो लौटते तो नहीं सारी आप ही, मैं भी पिंड च हाँ, मेरे वालद साहब जिमीदार सन. इतनी बड़ी मुश्किल जिंदगी, जे मैं अपने घर वाल पिछे झाती मारा ना, पिछे आज तो 40 साल पहले 30 साल ते मैं समझना कि बड़ा औखा काम है.
0: सही.
2: ताकि मैं छोटा हुंदा सा, मेरी वालदा सी, मेरी दादी सी, सिर्फ वो पैलियां च रोटी ला के जांदियां सी. उस तो बाद घर आ जाना, जेडे साडे डंगर डूंगर सी बाहर ही पैली दे विच ही वो बाहर डेरा बनिया सी. उन्होंने सिर्फ आण के अपने घर दे काम करने ने, कपड़े धोने ने, चंगेरा बनाउणियां ने, जाकू वो मेरी दादी ते मेरी मां चरखा कतदियां हुंदियां सी, देसी कपाह दियां पूणियां बना बना के ना, ते वो सूत्र बना के ते फिर दोहरा खेस उहदे घर दे बुनाई दे सी. सिर्फ आई काम हुंदा सी. ते इत्थे देखो साहिब आपी अफड़ा तफड़ी दा दौर है, जिन्ना चिर सारा टब्बर ना करिए साडियां ਬੀਵੀਆਂ ਨੂੰ ਵੀ ਮਤਲਬ ਕਿ ਕੰਮ ਕਰਨੇ ਪੈਂਦੇ ਨੇ, ਬੱਚੀਆਂ ਨੂੰ ਵੀ, ਤੇ ਫਿਰ ਇਹ ਤਰੀਕੇ ਨਾਲ ਮਹਿੰਗਾਈ ਦਾ ਦੌਰ ਹੈ, ਫਿਰ ਘਰ ਚੱਲਦੇ ਨੇ।
0: ਬਿਲਕੁਲ ਸਹੀ, ਬਿਲਕੁਲ ਸਹੀ।
2: ਤੇ ਮੈਂ ਸਮਝਾਂਗਾ ਕਿ ਇੱਥੇ ਬਹੁਤ, ਜਿਵੇਂ ਖਾਨ ਬਾਬਾ ਕਹਿ ਰਿਹਾ ਸੀ ਕਿ ਮਤਲਬ ਕਿ ਸ਼ਹਿਰ ਦੀ ਜ਼ਿੰਦਗੀ ਬਹੁਤ ਔਖੀ ਹੈ, ਤੇ ਮੈਂ ਚਾਹਾਂਗਾ ਕਿ ਬੜਾ ਔਖਾ ਕੰਮ ਇੱਥੇ ਦਾ, ਭਾਵੇਂ ਠੀਕ ਘਰ ਆਪਣਾ, ਲੇਕਿਨ ਮੈਂ ਕਿਰਾਏਦਾਰ ਵੀ ਮੇਰੇ ਮੁਹੱਲੇ 'ਚ ਨੇ, ਮੈਂ ਦੇਖਣਾ ਨਾ ਸਾਦੀ ਆਪ ਹੀ, ਸਿਰਫ਼ ਉਹ ਵਿਚਾਰੇ ਬੱਤੀ ਦੇ ਬਿੱਲਾਂ ਵਾਸਤੇ ਤੇ ਕਿਰਾਇਆ ਵਾਸਤੇ ਸਿਰਫ਼ ਕੰਮ ਕਰਦੇ ਨੇ, ਬਾਕੀ ਉਹ ਵਿਚਾਰੇ ਕੁਛ ਨਹੀਂ ਕਰਦੇ।
0: ਬਿਲਕੁਲ ਸਹੀ। ਔਰ ਸ਼ਹਿਰ ਕੀ ਜ਼ਿੰਦਗੀ ਹੈ ਨਾ, ਬਹੁਤ ਮਹਿੰਗੀ ਪੜਤੀ ਹੈ,
2: ਮਹਿੰਗੀ ਪੈਂਦੀ ਹੈ। ਤੇ ਬਾਕੀ ਹਰ ਕਿਸੇ ਨੂੰ ਆਪਣੇ ਸਮਾਨ ਚ ਅੱਲਾਹ ਤਾਲਾ ਰੱਖੇ,
0: ਆਮੀਨ।
2: ਤੇ ਸ਼ਮੀਮ ਆਪੀ ਨੂੰ, ਤੇ ਅਨੀਲਾ ਜੀ ਅਗਰ ਮੇਰੀ ਆਵਾਜ਼ ਸੁਣਦੇ, ਅਨੀਲਾ ਜੀ ਬੜੇ ਦਿਨ ਹੋ ਗਏ ਨਹੀਂ ਆਡੀਓ ਤੇ ਆ ਰਹੀਆਂ, ਅਨੀਲਾ ਜਾਨ ਸਾਹ ਜੀਰਾ ਤੁਹਾਨੂੰ ਮੁਲਤਾਨ ਰੋਡ ਤੋਂ ਸੁਣ ਰਿਹਾ
0: ਜੀ, ਬਹੁਤ ਸ਼ੁਕਰੀਆ।
2: ਜਿਹਨੇ ਵੀ ਮੇਰੇ ਭੈਣ ਭਰਾ ਸੁਣਦੇ, ਬਹੁਤ ਦੁਆਵਾਂ ਤੁਹਾਡਾ ਜ਼ਰਾ ਭਰਾ ਵਾਸਤੇ ਅੱਲਾਹ ਦੇ।
0: Alright, well, janab, ਜ਼ਿੰਦਗੀ ਹੈ, ਮੁਸ਼ਕਿਲ ਤਾਂ ਹੋਗੀ, ਸਭ ਕੀ ਜ਼ਿੰਦਗੀ ਬਹੁਤ ਮੁਸ਼ਕਿਲ ਹੈ ਜਨਾਬ, ਹਰ ਜਗ੍ਹਾ ਪੇ। ਔਰ ਮੈਂ ਯਕੀਨ ਕਰੇ, ਹਮ ਸਬਕੋ ਲੱਗ ਰਿਹਾ ਹੋਤਾ ਹੈ ਆਪਣੀ ਆਪਣੀ ਜਗ੍ਹਾ ਪੇ, ਆਪਣੀ ਆਪਣੀ ਜ਼ਿੰਦਗੀਓ ਮੇ ਜਬ ਹਮ ਮਸਰੂਫ ਹੋਤੇ ਹੈਂ, ਆਪਣੇ ਆਪਣੇ ਮਾਮਲੋਂ ਮੇ ਉਲਝੇ ਹੋਤੇ ਹੈ, ਤੋ ਮੈਨੂੰ ਲੱਗਤਾ ਹੈ ਕਿ ਹਮਾਰੀ ਜ਼ਿੰਦਗੀ ਬਹੁਤ ਮੁਸ਼ਕਿਲ ਹੈ। ਲੇਕਿਨ ਆਪ ਬੈਠੀਏ, ਕਭੀ ਗੌਰ ਕੀਜੀਏ ਕਿਸੀ ਐਸੀ ਜਗ੍ਹਾ, ਕਿਸੀ ਪਬਲਿਕ ਪਲੇਸ ਪੇ, ਜਹਾਂ ਪੇ ਆਪ ਆਤੇ ਜਾਤੇ ਲੋਗੋਂ ਕੋ ਦੇਖੇਂ, ਜਹਾਂ ਪੇ ਆਪ ਲੋਗੋਂ ਕੇ ਹਾਲਾਤ ਸੁਨੇ, ਜਾਣੇ, ਆਪਕੋ ਅਹਿਸਾਸ ਹੋਗਾ ਕਿ ਹਮਾਰੀ ਮੁਸ਼ਕਿਲਾਂ ਤੋ ਕੋਈ ਮੁਸ਼ਕਿਲਾਂ ਹੀ ਨਹੀਂ ਹੈ ਜਨਾਬ, ਜ਼ਿੰਦਗੀ ਮੁਸ਼ਕਿਲ ਤੋ ਇਨ ਲੋਗੋਂ ਕੀ ਅਸਲ ਮੇ। ਯੇ ਬਿਲਕੁਲ ਵੈਸੇ ਹੀ ਹੈ ਜੈਸੇ ਹਮ ਹਾਸਪਿਟਲ ਜਾਤੇ ਹੈ ਨਾ, ਅੱਲਾ ਨਾ ਕਰੇ ਕਭੀ ਹਮੇਂ ਜਾਣਾ ਪੜ ਜਾਏ ਕਿਸੀ ਨਾ ਕਿਸੀ ਮਸਲੇ ਕੋ ਲੇਕਰ, ਆਪਣੇ ਕਿਸੀ ਅਜ਼ੀਜ਼ ਕੇ ਲੀਏ, ਆਪਣੇ ਲੀਏ, ਤੋ ਵਹਾਂ ਪੇ ਹਮ ਆਗੇ ਐਸੇ ਐਸੇ ਲੋਕ ਦੇਖਤੇ ਹੈ, ਸਿਹਤ ਕੇ ਮਸਾਇਲ ਕੋ ਲੇਕਰ ਐਸੇ ਐਸੇ ਲੋਕ ਆਂਖੋਂ ਕੇ ਆਗੇ ਆਤੇ ਹੈ ਕਿ ਹਮੇਂ ਆਪਣਾ ਦੁੱਖ, ਆਪਣੀ ਤਕਲੀਫ ਕਮ ਲੱਗਣੇ ਲੱਗ ਜਾਤੀ ਹੈ, ਹਮ ਕਹਤੇ ਹੈ ਕਿ ਯਾਰ ਯੇ ਤੋ ਕੁਛ ਵੀ ਨਹੀਂ ਹੈ, ਕੈਸੇ ਕੈਸੇ ਲੋਕ ਸਫ਼ਰ ਕਰ ਰਹੇ ਹੈ, ਕੈਸੇ ਕੈਸੇ ਹਾਲਾਤ ਸੇ ਗੁਜ਼ਰ ਰਹੇ ਹੈ ਸਿਹਤ ਕੇ ਮਸਾਇਲ ਕੋ ਲੇਕਰ। ਸੋ ਦਿਸ ਇਜ਼ ਹਾਓ ਦ ਲਾਈਫ ਵਰਕਸ ਔਨ। ਔਰ ਇਹ ਸਹੀ ਬਾਤ ਹੈ, ਗਾਓਂ ਕੀ ਜ਼ਿੰਦਗੀ ਹੋ, ਸ਼ਹਿਰ ਕੀ ਜ਼ਿੰਦਗੀ ਹੋ, ਹਰ ਇੱਕ ਕੇ ਆਪਣੇ ਆਪਣੇ ਚੈਲੇਂਜਸ ਹੈ, ਔਰ ਸਭ ਕੇ ਆਪਣੇ ਆਪਣੇ ਮਸਾਇਲ ਹੈ ਆਪਣੀ ਜਗ੍ਹਾ ਪੇ, ਸਹੂਲਤੇ ਦੋਨੋਂ ਜਗ੍ਹਾ ਪੇ ਅਲੱਗ ਤਰ੍ਹਾਂ ਕੀ ਹੈ। ਅਗਰ ਹਮ ਗਾਓਂ ਕੀ ਬਾਤ ਕਰੇ, ਵਹਾਂ ਪੇ ਵੀ ਸਹੂਲੀਅਤ ਕਾ ਫੁਕਦਾਨ ਨਹੀਂ ਹੈ, ਵਹਾਂ ਪੇ ਜ਼ਿੰਦਗੀ ਇਸ ਕਦਰ ਸਾਦਾ ਹੈ, ਵਹਾਂ ਪੇ ਜੋ ਹੈ ਵੋ ਔਰ ਬੇਸਿਕ ਚੀਜ਼ੇ ਐਸੀ ਹੈ ਜੋ ਆਪਕੋ ਆਰਾਮ ਸੇ ਮਿਲ ਜਾਤੀ ਹੈ, ਉਸ ਲਈ ਆਪਕੋ ਮਿਹਨਤ ਨਹੀਂ ਕਰਨੀ ਪੜਤੀ। ਮਤਲਬ ਸ਼ਹਿਰ ਮੇ ਤੋ ਆਪ ਬੈਠ ਕੇ ਯੇ ਵੀ ਸੋਚਦੇ ਨਾ ਕਿ ਆਜ ਸਬਜ਼ੀ ਕਾ ਕਿਆ ਬਜਟ ਹੈ, ਆਜ ਮੈਨੇ ਕਿਸ ਤਰ੍ਹਾਂ ਮੈਨੇਜ ਕਰਨਾ ਹੈ, ਸਬਜ਼ੀ ਗੋਸ਼ਤ ਜੋ ਵੀ ਆਪ ਬਣਾ ਰਹੇ ਹੈ ਉਸਕੇ ਬਜਟ ਕੇ ਲਈ ਆਪ ਇਤਨੇ ਪਰੇਸ਼ਾਨ ਹੋਤੇ। ਗਾਓਂ ਮੇ ਯੇ ਚੀਜ਼ੇ ਨਹੀਂ ਸੋਚਣੀ ਪੜ ਰਹੀ ਹੋਤੀ, ਵਹਾਂ ਪੇ ਆਪ ਆਰਾਮ ਸੇ ਆਪਕੋ ਸਬਜ਼ੀ ਮਿਲ ਜਾਤੀ ਹੈ, ਖੇਤੋਂ ਮੇ ਉਗੀ ਹੋਈ ਮਿਲ ਜਾਤੀ ਹੈ, ਜਾਂ ਅਗਰ ਆਪ ਖਰੀਦਨੇ ਵੀ ਜਾਏ ਤੋ ਵੋ ਉਤਨੀ ਮਹਿੰਗੀ ਨਹੀਂ ਹੋਤੀ ਜਿਤਨੀ ਸ਼ਹਿਰੋਂ ਤੱਕ ਪਹੁੰਚਤੇ ਸਬਜ਼ੀਆਂ ਔਰ ਚੀਜ਼ੇ ਮਹਿੰਗੀ ਹੋ ਜਾਤੀ ਹੈ, ਕਿਉਂਕਿ ਉਸਮੇ ਟਰੈਵਲਿੰਗ ਕੋਸਟ ਔਰ ਚੀਜ਼ੇ ਜੋ ਹੈ ਵੋ ਐਡ ਹੋ ਰਹੀ ਹੋਤੀ ਹੈ। ਤੋ ਇਸ ਤਰ੍ਹਾਂ ਕੀ ਔਰ ਬਹੁਤ ਸਾਰੀ ਚੀਜ਼ੇ ਹੈ, ਡੇਲੀ ਲਾਈਫ ਇਗਜ਼ੈਂਪਲਸ ਕੋ ਹਮ ਦੇਖੇਂ ਤੋ ਬਹੁਤ ਵੇਰੀਐਂਟਸ ਹੈ ਇਸ ਤਰ੍ਹਾਂ ਕੇ, ਜਿਨਕੀ ਬੇਸਿਸ ਪੇ ਹਮ ਗੌਰ ਕਰੇ ਤੋ ਚੀਜ਼ੇ ਬਹੁਤ ਡਿਫਰੈਂਟ ਲੱਗਤੀ ਹੈ, ਮੁਖਤਲਿਫ ਲੱਗਤੀ ਹੈ। ਐਨੀ ਜਨਾਬ, ਹਮ ਨੈਕਸਟ ਸੌਂਗ ਪਲੇ ਕਰਨੇ ਜਾ ਰਹੇ ਹੈ, ਔਰ ਇੱਕ ਰਿਕੁਐਸਟਡ ਟਰੈਕ ਪਲੇ ਕਰਨੇ ਜਾ ਰਹੇ ਹਾਂ। ਦਿਸ ਵਨ ਇਜ਼ ਬਾਏ ਹਦੀਕਾ ਕਿਆਨੀ, ਐਨ ਅਰਬਿਕ ਟਰੈਕ ਆਈ ਯੂਜ਼ ਟੂ ਪਲੇ ਬੈਕ ਇਨ 2014-15, ਮੇਰੇ ਯਾਦ ਹੈ, ਆਜ ਆਫਟਰ ਲੌਂਗ ਯਾਦ ਕਰਵਾ ਦਿਆ। ہمارے پیارے پیارے لسنرز ہمارے ساتھ موجود ہیں آل دا وے فرام سعودی عربیہ میں۔

0: there's only one station that keeps you moving. Hotwired Radio. Today's best music. Q101. Electric.
1: ਨੂਰੀ ਨੱਥ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇ ਇਹਨੇ ਤੇ ਇਸੇ ਤਰ੍ਹਾਂ ਭੰਗਦਾ ਵੱਜ ਜਾਂਦੀ
2: ਮਾਮੂਲੀ ਕੈਦੀ ਦੀ ਇੰਨੀ ਦਾ

0: ਅਸਲਾਮੁਅਲੈਕੁਮ ਭਾਰ ਭਾਗ ਲੱਗੇ ਰਹਿਣ ਅਸਲਾਮੁਅਲੈਕੁਮ ਵਰਵਰ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਵਰਵਰ ਐਫ ਐਮ ਪਾਕਿਸਤਾਨ ਦੇ ਲੋਡ ਸਟੇਸ਼ਨ ਤੋਂ ਤੁਹਾਡਾ ਆਪਣਾ ਮੇਜ਼ਬਾਨ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਅਹਿਮਦ ਤੁਹਾਡੀ ਖਿਦਮਤ ਹਾਜ਼ਰ ਆ ਸਾਰੇ ਸੱਜਣਾਂ ਅਤੇ ਭੈਣਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਬੀਲੀਆਂ ਨੂੰ ਮੇਰੇ ਵੱਲੋਂ ਢੇਰ ਸਾਰਾ ਮੁਹੱਬਤ ਭਰਿਆ ਪਿਆਰ ਭਰਿਆ ਸਲਾਮ ਕਬੂਲ ਹੋਵੇ। ਕੀ ਹਾਲ ਚਾਲ ਆ ਆਪਣਾ? ਠੀਕ ਠਾਕ ਆ? ਵਧੀਆ, ਬਿਲਕੁਲ ਠੀਕ ਠਾਕ, ਵਧੀਆ ਵਧੀਆ। ਲਓ ਜੀ, ਮੇਰੇ ਸਾਰੇ ਸੁਣਨ ਵਾਲੇ ਬੜੇ ਵਧੀਆ ਵਧੀਆ, ਮੇਰੇ ਭੈਣਾਂ ਭਰਾ ਸੱਜਣ ਵਿਹਲੀ ਮਿੱਤਰ ਸਾਰੇ ਸਾਰੇ ਪ੍ਰੋਗਰਾਮ ਸੁਣਨ ਵਾਸਤੇ ਆਪਣੇ ਰੇਡੀਓ ਸੈੱਟ ਦੇ ਲਾਗੇ ਲਾਗੇ ਹੋ ਗਏ, ਮੇਰੇ ਵੀ ਮੂਹਰੇ ਹੋ ਕੇ ਬਹਿ ਜਾਓ। ਤੁਹਾਡੇ ਵਾਸਤੇ ਬੜੇ ਸੋਹਣੇ ਸੋਹਣੇ ਜਿਹੇ ਗੀਤ ਸੌਂਗ ਗਾਉਣ ਲੱਭ ਕੇ ਲਿਆਉਂਦੇ ਮੈਂ ਤੁਹਾਡੇ ਵਾਸਤੇ, ਤੁਹਾਡੇ ਨਾਲ ਗੱਲਾਂਬਾਤਾਂ ਕਰਨੀ ਹੈਗੀਆਂ, ਹੱਸਣਾ ਖੇਡਣਾ ਹੈਗਾ, ਤੁਹਾਡੀ ਪਸੰਦ ਦੀ ਗਾਣੇ ਪ੍ਰੋਗਰਾਮ ਸ਼ਾਮਿਲ ਕਰਨੀ ਹੈਗੀ ਆ। ਸਭ ਤੋਂ ਪਹਿਲੀ ਗੱਲ ਤੁਹਾਨੂੰ ਦੱਸਣੀ ਹੈਗੀ ਆ ਕਿ ਆਪਾਂ ਇਸ ਪ੍ਰੋਗਰਾਮ ਦੇ ਬੜਕਾ ਛੜਕਾ ਵੀ ਲਾਉਣੇ ਆ ਅਤੇ ਤੁਸੀਂ ਵੀ ਆ ਕੇ ਬੜਕਾ ਛੜਕਾ ਲਾਉਂਦੇ ਜੇ ਯਕੀਨ ਕਰੋ ਬੜਾ ਮਾਹੌਲ ਬਣ ਜਾਂਦਾ, ਬਿਲਕੁਲ ਅਸਰਾਂ ਦਾ ਮਾਹੌਲ ਬਣ ਜਾਂਦਾ ਜਿਵੇਂ 1970 1960 ਦੇ ਜ਼ਮਾਨੇ ਦੇ ਸੈਲਮਿਆਂ ਦਾ ਮਾਹੌਲ ਹੁੰਦਾ ਸੀ। ਕਿਆ ਬਾਤ ਹੈ ਜਿਹੜਾ ਉਹਦੇ ਵਿੱਚ ਲੋਕ ਜਿਹੜੇ ਤਾਂ ਬੜਕਾ ਛੜਕਾ ਲਾਉਣ ਲਈ ਨਾਲ ਹੀ ਉੱਧਰੋਂ ਗਾਣਾ ਲੱਗਦਾ ਸੀ, ਉੱਧਰੋਂ ਬੜਕਾ ਲਾਉਣੀਆਂ ਸ਼ੁਰੂ ਕਰ ਦਿੰਦੇ ਸੀ ਗਾਣਿਆਂ ਦੇ ਨਾਲ ਵੀ ਅਤੇ ਉਂਝ ਵੀ ਜ਼ਿਆਦਾਤਰ ਗਾਣਿਆਂ ਦੇ ਨਾਲ ਜਦੋਂ ਗਾਣਾ ਸਟਾਰਟ ਹੁੰਦਾ ਸੀ ਉਦੋਂ ਬੜਕਾ ਛੜਕਾ ਲਾਉਂਦੇ ਸੀ। ਖੈਰ, ਸਾਡੇ ਪ੍ਰੋਗਰਾਮ ਦੇ ਵਿੱਚ ਬੜਕਾ ਛੜਕਾ ਇਸ ਵਾਸਤੇ ਆਈਆਂ ਨੇ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਨੂੰ ਡੈਡੀਕੇਟ ਕਰਦੇ ਹਾਂ ਜਨਾਬ ਪਾਕਿਸਤਾਨ ਫਿਲਮ ਇੰਡਸਟਰੀ ਦੇ ਲੇਜੈਂਡ ਮਦਰ ਸ਼ਾਹ ਨੂੰ। ਪੁਰਖਾ ਜਾਵਾਂ ਅਤੇ ਟਕਾਰ ਨਾ ਮਾਰਾਂ, ਕਿਆ ਬਾਤ ਹੈ ਜਨਾਬ। ਉਹਨਾਂ ਦੀ ਬੜਕ ਦੇ ਚਰਚੇ ਅੱਜ ਵੀ ਮਸ਼ਹੂਰ ਨੇ ਔਰ ਹਮੇਸ਼ਾ ਮਸ਼ਹੂਰ ਰਹਿਣਗੇ। ਰੇਡੀਓ ਪਾਕਿਸਤਾਨ ਹਮੇਸ਼ਾ ਆਪਣੇ ਲੇਜੈਂਡ ਨੂੰ ਆਪਣੇ ਨਾਲ ਲੈ ਕੇ ਚੱਲਦਾ, ਭਾਵੇਂ ਕਿੰਨੇ ਜ਼ਮਾਨੇ ਕਿਉਂ ਨਾ ਗੁਜ਼ਰ ਗਏ ਹੋਣ, ਭਾਵੇਂ ਕਿੰਨੀਆਂ ਸਦੀਆਂ ਕਿਉਂ ਨਾ ਲੰਘ ਗਈਆਂ ਹੋਣ, ਆਪਣੇ ਲੇਜੈਂਡ ਦੀ ਕਦਰ ਜਿਹੜਾ ਨਾ ਰੇਡੀਓ ਪਾਕਿਸਤਾਨ ਹਮੇਸ਼ਾ ਕਰਦਾ। ਉਹਦੇ ਨਾਲ ਨਾਲ ਤੁਹਾਡੇ ਨਾਲ ਹਾਸਾ ਮਖੌਲ ਹਾਸਾ ਖੇਡਾ ਤਾਂ ਹੁੰਦਾ ਹੀ ਹੈਗਾ ਵਾ, ਅਤੇ ਆਪਾਂ ਜਦੋਂ ਗੱਲਾਂ ਬਾਤਾਂ ਕਰਦੇ ਹੈਗੇ ਇਹਨਾਂ, ਫਿਰ ਮੇਰਾ ਦਿਲ ਕਰਦਾ ਹੁੰਦਾ ਕਿ ਨਾ ਸਾਰਾ ਦਿਲ ਜਿਹੜਾ ਨਾ ਉਹਨਾਂ ਦੀ ਖੁਸ਼ੀਆਂ ਭਰ ਦੇਵਾਂ, ਖੁਸ਼ੀਆਂ ਭਰ ਦੇਵਾਂ। ਕਿਤੇ ਦਿਲ ਮੇਰਾ ਬਹੁਤ ਖੁਸ਼ ਹੋ ਜਾਂਦਾ ਜਦੋਂ ਮੈਂ ਤੇਰੀ ਸ਼ਕਲ ਵੇਖਦਾ ਨਾ, ਤੇਰੇ ਵੱਲ ਜਦੋਂ ਮੈਂ ਅੱਖਾਂ 'ਚ ਅੱਖਾਂ ਪਾ ਕੇ ਵੇਖਦਾ, ਮੈਨੂੰ ਜਾਪਦਾ ਕਿ ਮੇਰੇ ਦਿਲ ਦੀ ਧੜਕਣ ਜਿਹੜੀ ਹੈ ਨਾ ਉਹ ਕਦੀ ਵੱਧਦੀ ਪਈ, ਕਦੀ ਘੱਟਦੀ ਪਈ, ਕਦੀ ਵੱਧਦੀ ਪਈ, ਕਦੀ ਘੱਟਦੀ ਪਈ। ਉਹ ਦਿਲ ਦੀ ਧੜਕਣ ਘਟਣੀ ਚਾਹੀਦੀ, ਉਹ ਦਿਲ ਦੀ ਧੜਕਣ ਵਧਣੀ ਚਾਹੀਦੀ ਹੈ ਸੁਨਿਆ। ਅਤੇ ਜਨਾਬ, ਆਪਣੇ ਦਿਲ ਦੀਆਂ ਧੜਕਣਾਂ ਨੂੰ ਤੇਜ਼ ਕਰ ਲਓ ਅਤੇ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਓ। ਕੋਸ਼ਿਸ਼ ਆਪਾਂ ਕਰਦੇ ਹਾਂ ਅਤੇ ਢੇਰ ਸਾਰੀਆਂ ਗੱਲਾਂ ਕਰਨ ਦੀ, ਪਰ ਗੱਲ ਚੱਕਰ ਇਹ ਹੈ, ਚੱਕਰ ਇਹ ਹੁੰਦਾ ਹੁੰਦਾ ਕਿ ਗੱਲਾਂ ਸਾਡੇ ਕੋਲ ਹੁੰਦੀਆਂ ਨੇ ਬਹੁਤੀਆਂ, ਕੰਮ ਸਾਡੇ ਕੋਲ ਹੁੰਦਾ ਬਹੁਤਾਂ, ਅਤੇ ਵੇਲਾ ਹੁੰਦਾ ਸਾਡੇ ਕੋਲ ਥੋੜ੍ਹਾ, ਅਤੇ ਉਸ ਥੋੜ੍ਹੇ ਵੇਲੇ ਦੇ ਵਿੱਚ ਢੇਰ ਸਾਰੀਆਂ ਗੱਲਾਂ ਵੀ ਕਰਨੀਆਂ, ਤੁਹਾਡਾ ਢੇਰ ਸਾਰੀਆਂ ਕਾਲਾਂ ਵੀ ਲੈਣੀਆਂ, ਅਤੇ ਤੁਹਾਡੇ ਪ੍ਰੋਗਰਾਮ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨੇ, ਅਤੇ ਤੁਹਾਡੀ ਪਸੰਦ ਦੇ ਗਾਣੇ ਵੀ ਸੁਣਾਉਣੇ, ਉਹ ਮੈਂ ਕਿਹੜੇ ਪਾਸੇ ਜਾਵਾਂ, ਉਹ ਮੈਂ ਕਿਹਨੂੰ ਕਿਹਨੂੰ ਖਾਵਾਂ। ਵਰੋਂ ਰਹਿ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਵੇਲਾ ਦੱਸਦਾ ਜਨਾਬ, 1:13 ਮੇਰਾ ਤੁਹਾਡਾ ਸਾਥ ਗਿਆ ਦੁਪਹਿਰ ਦੇ 3 ਵਜੇ ਤੱਕ। ਜਿੰਨੇ ਜਿੰਨਾ ਸੱਜਣਾਂ ਅਤੇ ਭੈਣਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਬੇਲੀਆਂ ਨੇ ਹੁਣੇ ਨੇ ਵਰਵਰ ਐਫ ਐਮ ਨੂੰ ਸੁਣਨਾ ਸ਼ੁਰੂ ਕੀਤਾ, ਉਹਨਾਂ ਨੂੰ ਦਿਲ ਦੀ ਗਰਾਈਆਂ ਤੋਂ ਮੈਂ ਕਹਾਂਗਾ ਜੀ ਆਇਆਂ ਨੂੰ, ਆਪਾਂ ਤੁਹਾਡੇ ਵਾਸਤੇ ਵਧੀਆ ਵਧੀਆ ਗਾਣੇ ਵੀ ਲੱਭ ਕੇ ਲਿਆਉਂਦੇ ਹੈਗੇ ਆ। ਉਹਦੇ ਨਾਲ ਨਾਲ ਮੌਸਮ ਥੋੜ੍ਹਾ ਜਿਹਾ ਚੇਂਜ ਹੋ ਗਿਆ, ਪਰ ਗਰਮੀ ਉੱਥੇ ਦੀ ਉੱਥੇ ਹੀ ਆ। ਜਦੋਂ ਆਪਾਂ ਸ਼ਾਮ ਨੂੰ ਨਿਕਲਦੇ ਨਾ ਬਾਹਰ, ਤੇਰੇ ਸ਼ਾਮ ਦੇ ਵੇਲੇ ਅਤੇ ਡਿੱਗਰ ਵੇਲੇ ਜਦੋਂ ਬਾਹਰ ਨਿਕਲੀ ਤਾਂ ਬਾਹਰ ਦੀਆਂ ਧੁੱਪਾਂ ਦੱਸਦੀਆਂ ਕਿ ਮੌਸਮ ਹੁਣ ਹੋ ਗਿਆ ਬਦਲ ਗਿਆ, ਮੌਸਮ ਗਿਆ ਬਦਲ, ਅਤੇ ਫਿਰ ਨਾ ਸਾਨੂੰ ਧੁੱਪਾਂ ਜਿਹੜੀਆਂ ਲੱਗਦੀਆਂ ਨਾ, ਸਾਨੂੰ ਸਾਏ ਲੱਗਦੇ ਕਿ ਸਰਦੀਆਂ ਦਾ ਝਾਕਾ ਪੈਂਦਾ, ਮੇਰੀ ਝਾਕਾ ਪੈਂਦਾ ਪੁੱਛਣ ਦਾ, ਮੇਰੀ ਝਾਕਾ ਪੈਂਦਾ, ਮੇਰੀ ਝਾਕਾ ਪੈਂਦਾ ਪੁੱਛਣ ਦਾ, ਇਹ ਕਾਕਾ ਇੱਕ ਕਾਕੀ ਇਹ ਮੁੰਡੇ ਵੀ ਟੈਡੀ ਹੋ ਗਏ ਨੇ, ਕੁੜੀਆਂ ਵੀ ਟੈਡੀ ਹੋ ਗਈਆਂ ਰੇ, ਅਤੇ ਜਿਹੜਾ ਮੈਨੂੰ ਝਾਕਾ ਪੈਂਦਾ ਸਰਦੀਆਂ ਆ ਗਈਆਂ, ਮਗਰ ਜਦੋਂ ਮੈਂ ਮੱਥੇ 'ਤੇ ਹੱਥ ਲਾਉਣਾ ਮੁੜਕਾ ਮੇਰੇ ਮੱਥੇ ਦੇ ਉੱਤੇ ਆਇਆ ਹੁੰਦਾ, ਤਾਂ ਭਾਣਾ ਮੈਨੂੰ ਲੱਗਦਾ ਕਿ ਜਨਾਬ ਹਾਲੇ ਸਰਦੀਆਂ ਨੇ ਜੇ ਆਈਆਂ, ਸਿਰਫ ਸਰਦੀਆਂ ਦਾ ਝਾਕਾ ਹੀ ਪਿਆ ਜੇ, ਅਤੇ ਇਸ ਝਾਕੇ ਦੇ ਵਿੱਚ ਠੰਡੇ ਠੰਡੇ ਪਾਣੀ ਪੀਣੇ ਹੈਗੇ, ਆਪਣੇ ਆਪ ਨੂੰ ਐਵੇਂ ਹੋਰ ਕਿਤੇ ਚੱਕਰ 'ਤੇ ਮਰਵਾ ਨਾ ਮੈਂ ਨਾ, ਅੱਲਾ ਨਾ ਕਰ ਕੋਈ ਜਿਹਦੀ ਗੱਲ ਹੋਵੇ, ਗਲਾ ਗੁਲਾ ਖਰਾਬ ਹੋ ਜਾਂਦਾ ਹੈ ਨਾ, ਇੱਦਾਂ ਹੀ ਹੈ ਨਾ, ਫਿਰ ਬੁਖਾਰ ਬੂਰ ਵੀ ਚੜ੍ਹ ਜਾਂਦਾ, ਅਤੇ ਇਸ ਵਾਸਤੇ ਨਾ ਬੜਾ ਧਿਆਨ ਰੱਖਣਾ ਹੈਗਾ, ਏਸੀਆਂ ਦੇ ਵਿੱਚ ਬਹਿਣ ਦਿਓ ਵੀ ਜ਼ਰਾ, ਥੋੜ੍ਹਾ ਘਟਾ ਦਿਓ। ਹੁਣ ਮੈਂ ਬੈਠਾ ਠੰਡੇ ਠੰਡੇ ਕਮਰੇ ਏਸੀ 'ਚ ਬੈਠਾ ਆ, ਮਗਰ ਮੈਨੂੰ ਥੋੜ੍ਹੀ ਦੇਰ ਬਾਅਦ ਨਾ ਨੋਰਮਲ ਹੋਣਾ ਸ਼ੁਰੂ ਹੋ ਗਿਆ, ਕਿ ਉਹ ਗੱਲ ਨਹੀਂ ਜਨਾਬ, ਆਪਣੇ ਆਪ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਮੌਸਮ ਦੇ ਮੁਤਾਬਿਕ ਆਪਣੇ ਆਪ ਨੂੰ ਰੱਖ ਲਈਏ, ਠੀਕ ਹੈ ਨਾ। ਵਧੀਆ ਗੱਲਾਂ ਕੀਤੀਆਂ ਕਿ ਨਹੀਂ ਕੀਤੀਆਂ? ਉਹ ਗੱਲਾਂ ਬੜੀਆਂ ਆਪਣੇ ਕੋਲ, ਉਹ ਕਹਿੰਦਾ ਜਨਾਬ ਜਿਹੜੀਆਂ ਵੀ ਗੱਲਾਂ ਕਰਨੀਆਂ ਨੇ ਔਰ ਤੁਸੀਂ ਸਾਡੇ ਨਾਲ ਗੱਲਾਂ ਬਹਿ ਕੇ ਕਰੋ। ਕੁਝ ਲੋਕ ਕਹਿੰਦੇ ਨੇ ਸਾਡੇ ਕੋਲ ਬਹਿ ਸੋਹਣਿਆ, ਮੇਰਿਆ ਸੱਜਣਾ, ਮੇਰਿਆ ਭਰਾਵਾਂ, ਮੇਰਿਆ ਬੇਲੀਆ, ਤੂੰ ਮੇਰੇ ਕੋਲ ਬਹਿ ਕੇ ਮੇਰੇ ਨਾਲ ਗੱਲਾਂ ਬਾਤਾਂ ਤਾਂ ਕਰਨਾ, ਤੂੰ ਜਦੋਂ ਆਉਣਾ ਤੂੰ ਗੁੱਸੇ ਨਾਲ ਹੀ ਚਲਾ ਜਾਂਦਾ। ਕੁਝ ਲੋਕ ਗੁੱਸੇ ਦੇ ਵਿੱਚ ਘੱਟ ਬੋਲਦੇ ਨੇ, ਚਿਹਰੇ 'ਤੇ ਤਾਸਰਾਤ ਜਿਹੜੇ ਨੇ, ਚਿਹਰੇ 'ਤੇ ਜਿਹੜੇ ਐਕਸਪ੍ਰੈਸ਼ਨ ਹੁੰਦੇ ਨੇ, ਚਿਹਰੇ 'ਤੇ ਜਿਹੜੇ ਨਜ਼ਰ ਆਉਂਦੇ ਸਾਨੂੰ, ਉਹਦੇ 'ਤੇ ਉਹਨਾਂ ਦੇ ਚੂੜੀਆਂ ਪਈਆਂ ਹੋਈਆਂ, ਤੇਰੇ ਤੇਵਰੀਆਂ ਪਈਆਂ ਹੋਈਆਂ ਨੇ, ਗੁੱਸਾ ਜਿਹੜਿਆ ਆ। ਅੱਛਾ, ਕੁਝ ਲੋਕ ਗੁੱਸਾ ਵੀ ਨਹੀਂ ਸ਼ੋਅ ਕਰਦੇ ਆਪਣਾ, ਔਰ ਚਿਹਰਾ ਬੜਾ ਸੀਰੀਅਸ ਜਿਹਾ ਸਿੱਧਾ ਸਪਾਟ ਚਿਹਰਾ ਰੱਖਦੇ ਨੇ, ਬਿਲਕੁਲ ਸਿੱਧਾ ਸਿੱਧਾ ਮੂੰਹ 'ਤੇ ਕੋਈ ਕਿਸੇ ਦਾ ਕੋਈ ਤਾਸਰ ਨਹੀਂ ਹੁੰਦਾ, ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਇਹ ਬੰਦਾ ਖੁਸ਼ ਹੈ, ਨਾਰਾਜ਼ ਹੈ, ਇਹ ਹੱਸਦਾ ਹੈ, ਇਹ ਰੋਂਦਾ ਹੈ, ਇਹਨੂੰ ਕੀ ਹੋਇਆ, ਕੀ ਹੋਇਆ ਤੈਨੂੰ ਦੱਸ ਦੇ ਭੋਲੇ ਉਹ ਕਹਿੰਦਾ ਮੈਨੂੰ ਨਹੀਂ ਪਤਾ, ਉਹ ਫਿਰ ਦੱਸਦਾ ਵੀ ਨਹੀਂ ਅਤੇ ਬੰਦਾ ਪੁੱਛਦਾ ਵੀ ਨਹੀਂ, ਫਿਰ ਬਾਅਦ ਵਿੱਚ ਬੰਦਾ ਕਹਿੰਦਾ ਠੀਕ ਹੈ ਯਾਰ ਇਹ ਤਾਂ ਚੁੱਪ ਕਰਕੇ ਹੀ ਬੈਠਾ ਆ, ਅਤੇ ਲੋਕ ਉਹਦੇ ਕੋਲੋਂ ਫਿਰ ਹੌਲੀ ਹੌਲੀ ਖਿਸਕਣਾ ਸ਼ੁਰੂ ਕਰ ਦਿੰਦੇ ਨੇ, ਕੋਈ ਇੱਧਰ ਨਿਕਲ ਜਾਂਦਾ, ਕੋਈ ਉੱਧਰ ਨਿਕਲ ਜਾਂਦਾ। ਖਾਸ ਤੌਰ 'ਤੇ ਜਿਹੜੇ ਸਕੂਲੀਏ ਮੁੰਡੇ ਨੇ, ਉਹਨਾਂ ਦਾ ਉਸਤਾਦ ਅਗਰ ਬੜਾ ਹੀ ਇਸ ਤਰ੍ਹਾਂ ਦਾ ਸੀਰੀਅਸ ਜਿਹਾ ਹੋਣਾ, ਤਾਂ ਉਹ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਅਤੇ ਉਸ ਤੋਂ ਬਾਅਦ ਅਗਰ ਉਹ ਫੜਿਆ ਜਾਵੇ ਇਹਨਾਂ ਨੇ ਹੱਸਦਾ, ਅਤੇ ਫਿਰ ਉਸ ਉਸਤਾਦ ਜੀ ਕੋਲੋਂ ਕੁੱਟ ਵੀ ਪੜ ਗਈ, ਮਾਸਟਰ ਜੀ ਮਾਫ਼ ਕਰ ਦਿਓ, ਮਾਸਟਰ ਜੀ ਮਾਫ਼ ਕਰ ਦਿਓ, ਹਾਂ ਤੂੰ ਦੀ ਸੋਟੀ ਲੈ ਕੇ ਆ ਇੱਕ ਇੱਧਰ ਇੱਕ ਇੱਧਰ। ਖੈਰ ਅੱਜ ਕੱਲ੍ਹ ਦੇ ਜ਼ਮਾਨਿਆਂ 'ਚ ਬਿਲਕੁਲ ਮਾਰਾ ਸ਼ਾਰਾ ਨਹੀਂ ਹੈਗੀਆਂ, ਕਦੀ ਕਦੀ ਮਾਰ ਪੈ ਜਾਂਦੀ, ਉਹਦੇ ਵਿੱਚ ਵੀ ਬੜੇ ਉਸਤਾਦ ਨੇ, ਜਿਹੜੇ ਉਸਤਾਦ ਨੇ ਉਹਦੇ ਵਾਲਦਿਆਂ ਨੂੰ ਦੱਸਦੇ ਨੇ ਅੱਜ ਤੁਹਾਡੇ ਮੁੰਡੇ ਨੂੰ ਮੈਂ ਕੁੱਟਿਆ। ਓਕੇ ਜਨਾਬ, ਗੱਲਾਂ ਬਾਤ ਕਰ ਲਈਆਂ ਢੇਰ ਸਾਰੀਆਂ, ਗਾਣੇ ਵੀ ਢੇਰ ਸਾਰੇ ਪ੍ਰੋਗਰਾਮ ਸ਼ਾਮਿਲ ਕਰਨੇ। ਕਿੱਦਾਂ ਸ਼ਾਮਿਲ ਹੋਣਾ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ? ਉਹ ਭਾਅ ਜੀ ਕਿੱਦਾਂ ਸ਼ਾਮਿਲ ਹੋਣਾ ਤੁਸੀਂ ਸਾਡੀ ਫੇਸਬੁੱਕ 'ਤੇ ਆਉਣਾ ਹੈਗਾ, ਫੇਸਬੁੱਕ ਦਾ ਪਤਾ ਮੈਂ ਦੱਸ ਦਿੰਦਾ ਤੁਹਾਨੂੰ ਬੜੇ ਆਰਾਮ ਨਾਲ ਪਤਾ ਦੱਸਾਂਗਾ, www.facebook.com/FM1Lahore। ਨਹੀਂ ਸਮਝ ਲੱਗੀ, www.facebook.com/FM1Lahore ਹੁੰਦਾ ਠੀਕ ਹੈ ਨਾ। ਅਤੇ ਜਨਾਬ ਇਹਦੇ ਨਾਲ ਨਾਲ ਤੁਸੀਂ SMS ਵੀ ਕਰ ਸਕਦੇ ਜੇ, SMS ਕਰਨ ਦਾ ਤਰੀਕਾ ਬੜਾ ਹੀ ਸੌਖਾ ਤਰੀਕਾ ਹੈ। ਉਸਤਾਦ ਜੀ ਮੈਨੂੰ ਕੋਈ ਸੌਖਾ ਜਿਹਾ ਸਵਾਲ ਪਾਉਣਾ, ਅਤੇ ਬੱਚੇ ਜਿਹੜੇ ਬੜੇ ਜਿਹੜਾ ਬੱਚਾ ਆਪਣੇ ਉਸਤਾਦ ਨਾਲ ਫ੍ਰੀ ਹੋ ਜਾਂਦਾ ਸੀ ਨਾ, ਉਹ ਇੰਜ ਦੀ ਗੱਲ ਵੀ ਕਰਦਾ, ਉਸਤਾਦ ਜੀ ਜਿਹੜਾ ਆਸਾਨ ਜਿਹਾ ਸਵਾਲ ਦੱਸਣਾ, ਉਸਤਾਦ ਜੀ ਪਰਚੇ ਬੜਾ ਆਸਾਨ ਜਿਹਾ ਸਵਾਲ ਦੇਣਾ, ਅਤੇ ਉਹ ਸਵਾਲ ਬੜਾ ਆਸਾਨ ਜਿਹਾ। ਜੇ ਸਵਾਲ ਕਿਹੜਾ ਪਹਿਲਾਂ ਐਡਰੈਸ ਦੱਸਣਾ ਤੁਹਾਨੂੰ ਮੈਂ, ਐਡਰੈਸ ਹੈਗਾ ਜੇ SMS ਦਾ ਪਤਾ ਦੱਸਣਾ, SMS ਕਰਨ ਦਾ ਤਰੀਕਾ ਦੱਸਣਾ, 1-0-1L ਲਿਖੋ, ਸਪੇਸ ਦਿਓ, ਨਾ ਲਿਖੋ ਪੈਗਾਮ ਲਓ, ਘੱਲ ਦਿਓ 44-71 ਦੇ ਉੱਤੇ, 4-4-7-1 ਦੇ ਉੱਤੇ ਤੁਹਾਡੇ ਪੈਗਾਮ ਸਾਡੇ ਤੱਕ ਪੜਨਗੇ, ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਢੇਰ ਸਾਰੀਆਂ, ਇੱਕ ਟੋਪਿਕ ਵੀ ਉਹਦੇ 'ਤੇ ਗੱਲ ਵੀ ਕਰਨੀ ਹੈ, ਕੁਝ ਡਾਇਲੋਗ ਵੀ ਸੁਣਾਉਣੇ ਨੇ, ਕੁਝ ਗੱਲਾਂ ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਕਰਨੀਆਂ ਨੇ, ਕੁਝ ਤੁਹਾਡੀਆਂ ਮਿੱਠੀਆਂ ਮਿੱਠੀਆਂ ਸਲੂਣੀਆਂ ਸਲੂਣੀਆਂ ਗੱਲਾਂ ਪ੍ਰੋਗਰਾਮ ਸ਼ਾਮਿਲ ਕਰਨੀਆਂ ਨੇ। ਅਤੇ ਜਨਾਬ ਸਭ ਤੋਂ ਪਹਿਲੀ ਗੱਲ ਇਹ ਆ ਕਿ ਅਗਰ ਟ੍ਰੈਫਿਕ ਦੇ ਕਾਨੂੰਨਾਂ ਨੂੰ ਅਗਰ ਅਸੀਂ ਨਹੀਂ ਨਾ ਮੰਨਾਂਗੇ ਤਾਂ ਯਕੀਨ ਕਰੋ ਅਸੀਂ ਆਪਣਾ ਨੁਕਸਾਨ ਕਰਾਂਗੇ। ਇਸ ਵਾਸਤੇ ਅਗਰ ਤੁਸੀਂ ਗੱਡੀ ਚਲਾਉਂਦੇ ਪਏ ਜੇ ਅਤੇ ਧਿਆਨ ਨਾਲ ਗੱਡੀ ਚਲਾਓ, ਅਤੇ ਉਹਦੇ ਨਾਲ ਨਾਲ ਤੁਸੀਂ ਇਹ ਕਰਨਾ ਜਿਹੜੇ ਸੜਕ ਦੇ ਉੱਤੇ ਮੌਜੂਦ ਲੋਕ ਨੇ ਨਾ, ਉਹਨਾਂ ਦਾ ਵੀ ਧਿਆਨ ਰੱਖਣਾ। ਔਰ ਅਗਰ ਉਹਨਾਂ ਦਾ ਬੜਾ ਛੋਟਾ ਜਿਹਾ ਬੜਾ ਆਸਾਨ ਜਿਹਾ ਮੈਂ ਆਪਣਾ ਫਾਰਮੂਲਾ ਬਣਾਇਆ ਹੈ ਕਿ ਅਗਰ ਅਸੀਂ ਸੜਕ ਦੇ ਜਿਹੜੇ ਦੂਸਰੇ ਲੋਕ ਮੌਜੂਦ ਨੇ ਉਹਨਾਂ ਦਾ ਖਿਆਲ ਰੱਖਾਂਗੇ ਅਤੇ ਆਪਣਾ ਖਿਆਲ ਆਪਣੇ ਆਪ ਰੱਖ
1: ਲਵਾਂਗੇ।
0: ਦੱਸਾਂ ਕੀ ਹੈ ਇਹ, ਮੈਂ ਹਰ ਪ੍ਰੋਗਰਾਮ 'ਚ ਤਕਰੀਬਨ ਇਹ ਗੱਲ ਦੱਸਦਾ ਕਿ ਪੁਰਾਣੇ ਪੁਰਾਣੇ ਐਕਟਰਾਂ ਦੀਆਂ ਜਿਹੜੀਆਂ ਨੇ ਨਾ ਰੂਹਾਂ, ਉਹ ਮੇਰੇ ਇਰਦ ਗਿਰਦ, ਕਦੀ ਸੱਜੇ ਕਦੀ ਖੱਬੇ, ਇੱਧਰੋਂ ਚੂਡੀ ਵੱਢ, ਉੱਧਰੋਂ ਚੂਡੀ ਵੱਢ, ਉੱਧਰੋਂ ਛਬੀ ਦੇ, ਉੱਧਰੋਂ ਵਾਲ ਖਿੱਚੇ, ਉਹ ਕਹਿੰਦੇ ਸਾਡੇ ਡਾਇਲੋਗ ਵੀ ਬੋਲੋ। ਅਤੇ ਇਸ ਵਾਸਤੇ ਜਨਾਬ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੁੰਦਾ, ਅਤੇ ਤੁਹਾਡੀ ਪਸੰਦ ਦੇ ਗਾਣੇ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨੇ ਹੁੰਦੇ ਨੇ। ਗੱਲਾਂ ਮੈਂ ਬਹੁਤੀਆਂ ਕਰਦਾ, ਤੇਜ਼ ਤੇਜ਼ ਵੀ ਬੋਲਣ ਦੀ ਬੋਲ ਲਿਆ ਜਾਂਦਾ ਮੇਰੇ ਕੋਲੋਂ, ਕਿਉਂਕਿ ਗੱਲਾਂ ਢੇਰ ਸਾਰੀਆਂ ਹੁੰਦੀਆਂ ਨੇ ਅਤੇ ਤੁਹਾਡੀਆਂ ਕਾਲਾਂ ਵੀ ਢੇਰ ਸਾਰੀਆਂ ਹੁੰਦੀਆਂ ਨੇ। ਅੱਜ ਵੇਖਦੇ ਹਾਂ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਬਹੁਤ ਮੈਸੇਜ ਕਿਹਦੇ ਆਉਂਦੇ ਨੇ, ਔਰ ਸਾਡੇ ਮੈਸੇਜ ਜਦੋਂ ਆਉਂਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਔਰ ਸਾਡੇ ਪ੍ਰੋਗਰਾਮ ਦੀ ਸ਼ਾਨ ਵੱਧ ਜਾਂਦੀ ਹੈ, ਔਰ ਮੈਂ ਪੂਰੇ ਪੰਜਾਬ ਦੇ ਵਿੱਚ ਐਲਾਨ ਕਰ ਦਿੱਤਾ, ਔਰ ਜਿੱਥੋਂ ਜਿੱਥੇ ਵੀ ਤੁਸੀਂ ਬੈਠੇ ਜੇ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਮੈਸੇਜ ਜ਼ਰੂਰ ਕਰਨਾ ਜੇ, ਔਰ ਕਮੈਂਟ ਜ਼ਰੂਰ ਕਰਨਾ ਜੇ। ਲਓ ਜਨਾਬ ਢੇਰ ਸਾਰੇ ਅੰਦਾਜ਼ ਤੁਹਾਡੀ ਖਿਦਮਤ 'ਚ ਪੇਸ਼ ਕਰ ਦਿੱਤੇ, ਆਪਾਂ ਹੁਣ ਤੁਹਾਡੇ ਪ੍ਰੋਗਰਾਮ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਤੁਹਾਡੀ ਪਸੰਦ ਦਾ ਪਹਿਲਾ ਗਾਣਾ, ਬੜਾ ਸੋਹਣਾ ਜਿਹਾ ਗਾਣਾ, ਲੱਭ ਕੇ ਹਰ ਵਾਰੀ ਲੱਭ ਲੱਭ ਕੇ ਮੈਂ ਤੁਹਾਡੇ ਵਾਸਤੇ ਗਾਣੇ ਲੈ ਕੇ ਆਉਂਦਾ, ਉਹਦੇ ਨਾਲ ਨਾਲ ਟੋਪਿਕ ਵੀ ਸਾਡੇ ਪ੍ਰੋਗਰਾਮ 'ਚ ਮੌਜੂਦ ਹੈ, ਇਸ ਗਾਣੇ ਤੋਂ ਬਾਅਦ ਤੁਹਾਨੂੰ ਮੈਂ ਟੋਪਿਕ ਵੀ ਦੱਸਾਂਗਾ। ਚੱਲੀਏ ਗਾਣੇ ਵੱਲ ਚੱਲੀਏ, ਗਾਣਾ ਬੜਾ ਸੋਹਣਾ, ਆਪਣੇ ਜ਼ਮਾਨੇ ਦਾ ਸੁਪਰ ਹਿੱਟ ਸੌਂਗ, ਅਤੇ ਜਨਾਬ ਇਹਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਆਵਾਜ਼ ਤੁਹਾਡੀ ਜਾਣੀ ਪਹਿਚਾਣੀ, ਅਤੇ ਪੇਸ਼ਕਸ਼ 1-1 FM ਪਾਕਿਸਤਾਨ ਦੇ ਲੋਟੇਸ਼ਨ ਦੀ।

0: ਲੋ ਜਨਾਬ ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮੈਂ ਕਹਿੰਦਾ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ ਮੈਂ ਤੁਹਾਡੇ ਨਾਲ ਅਤੇ ਜਨਾਬ ਤੁਹਾਡੇ ਕੁਝ ਪੈਗਾਮ ਮੇਰੇ ਤੱਕ ਪੜੇ ਨੇ ਮਗਰ ਉਹਨਾਂ ਤੋਂ ਪਹਿਲੇ ਕਿ ਅਸੀਂ ਪੈਗਾਮਾਂ ਵੱਲ ਚੱਲੀਏ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਪ੍ਰੋਗਰਾਮ ਦੇ ਹਵਾਲੇ ਨਾਲ ਅਤੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਰਨਾਵਾ ਹੈ ਜਿਹੜੀ ਗੱਲਬਾਤ ਅਸੀਂ ਕਰਨੀ ਚਾਹੁੰਦੇ ਹਾਂ ਵੈਸੇ ਸਾਡੇ ਕੋਲ ਇੱਕ ਭੇਲ ਵੀ ਮੌਜੂਦ ਹੈ ਉਹ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਉਹਦੇ ਬਾਰੇ ਵੀ ਤੁਸੀਂ ਸਾਨੂੰ ਦੱਸਣਾ ਹੈ ਕਿ ਜਨਾਬ ਉਹਦਾ ਕੀ ਮਤਲਬ ਹੈ ਅਤੇ ਅਗਰ ਤੁਸੀਂ ਵੀ ਕੋਈ ਪਹੇਲੀ ਪਾਉਣਾ ਚਾਹੋ ਤੁਸੀਂ ਸਾਨੂੰ ਦੱਸ ਸਕਦੇ ਜੇ ਅਸੀਂ ਉਹਦਾ ਵੀ ਕੋਈ ਨਾ ਕੋਈ ਜੁਗਾੜ ਲਾ ਕੇ ਤੁਹਾਨੂੰ ਉਹਦਾ ਜਵਾਬ ਦੇ ਦੇਵਾਂਗੇ ਔਰ ਸਾਡੇ ਨਾਲ ਔਰ ਜਿਹਨੇ ਸਾਡੇ ਨਾਲ ਮੱਥਾ ਲਾਇਆ ਔਰ ਉਹਨੇ ਵਹਿਲ ਹੀ ਪਾਏ ਨੇ ਓਕੇ ਜਨਾਬ ਡਾਇਲੋਗ ਨਾਲ ਨਾਲ ਚੱਲਦੇ ਰਹਿਣਗੇ ਅਤੇ ਨਾਲ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਪ੍ਰੋਗਰਾਮ ਸ਼ਾਮਿਲ ਹੁੰਦੀਆਂ ਰਹਿਣਗੀਆਂ ਗੱਲ ਇਹ ਹੈ ਕਿ ਅਸੀਂ ਬੇਸ਼ੁਮਾਰ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਮੁਖਤਲਿਫ ਕਿਸਮ ਦੇ ਕੰਮ ਹੁੰਦੇ ਨੇ ਮੁਖਤਲਿਫ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ ਕਦੀ ਬੱਚਿਆਂ ਦੀ ਪੜ੍ਹਾਈ ਦਾ ਸਿਲਸਿਲਾ ਚੱਲਦਾ ਹੈ ਕਦੀ ਕੱਪੜਿਆਂ ਦਾ ਸਿਲਸਿਲਾ ਚੱਲਦਾ ਹੈ ਕਦੀ ਕਿਤੇ ਵਿਆਹ ਕਰਨ ਦਾ ਸਿਲਸਿਲਾ ਚੱਲਦਾ ਹੈ ਕਦੀ ਸਾਡਾ ਦਿਲ ਕਰਦਾ ਕਿ ਅਸੀਂ ਫੈਸ਼ਨ ਕਰੀਏ ਫੈਸ਼ਨੇਬਲ ਚੀਜ਼ਾਂ ਪਾਈਏ ਅੱਜ ਕੱਲ੍ਹ ਦੇ ਫੈਸ਼ਨ ਦੇ ਮੁਤਾਬਿਕ ਕੱਪੜੇ ਪਾਈਏ ਕਦੀ ਅਸੀਂ ਕਹਿੰਦੇ ਹਾਂ ਕਿ ਜਨਾਬ ਅਸੀਂ ਫਲਾਨੀ ਜਗ੍ਹਾ 'ਤੇ ਸੈਰ ਕਰਨ ਜਾਈਏ ਫਲਾਨੇ ਹੋਟਲ 'ਚ ਰੋਟੀ ਖਾਣ ਜਾਈਏ ਅਤੇ ਅਸੀਂ ਇਹ ਗੱਲਾਂ ਸਾਡੀ ਜ਼ਿੰਦਗੀ 'ਚ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ ਪਰ ਉਹਦੇ ਨਾਲ ਨਾਲ ਕਦੀ ਕਦੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਅਗਰ ਇੰਝ ਦਾ ਇਹ ਕੰਮ ਕੀਤਾ ਤਾਂ ਲੋਕ ਕੀ ਆਖਣਗੇ ਓਏ ਹੋਏ ਹੋਏ ਹੋਏ ਹੋਏ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਟੋਪਿਕ ਇਹ ਹੋਏਗਾ ਕਿ ਲੋਕ ਕੀ ਆਖਣਗੇ ਲੋਕ ਕੀ ਕਹਿਣਗੇ ਤੁਸੀਂ ਆਪਣੀ ਮਰਜ਼ੀ ਨਾਲ ਜੀਣਾ ਚਾਹੁੰਦੇ ਜੇ ਜਾਂ ਲੋਕਾਂ ਦੀ ਮਰਜ਼ੀ ਨਾਲ ਜੀਣਾ ਚਾਹੁੰਦੇ ਜੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਵੇਖਦੇ ਹਾਂ ਕਿ ਜਨਾਬ ਅਗਰ ਇਹ ਰੰਗ ਮੈਂ ਪਾ ਲਿਆ ਤਾਂ ਲੋਕ ਕੀ ਕਹਿਣਗੇ ਅਗਰ ਅਸੀਂ ਇਹ ਵਾਲੀ ਗਾਣਾ ਗਾ ਲਿਆ ਕਿਤੇ ਜਾ ਕੇ ਕਿਸੇ ਯਾਰਾਂ ਦੋਸਤਾਂ ਦੇ ਵਿੱਚ ਜਾਂ ਆਪਣੀ ਫੈਮਿਲੀ ਦੇ ਵਿੱਚ ਕੋਈ ਚੀਜ਼ ਸੁਣਾ ਦਿੱਤੀ ਜਾ ਕੇ ਤਾਂ ਫੈਮਿਲੀ ਵਾਲੇ ਕੀ ਆਖਣਗੇ ਉਸ ਤੋਂ ਬਾਅਦ ਜਨਾਬ ਕਦੇ ਕੋਈ ਨਵਾਂ ਕੰਮ ਸ਼ੁਰੂ ਕਰਨ ਲੱਗੀ ਹਾਂ ਅਤੇ ਮੈਂ ਤਾਂ ਕਦੀ ਜ਼ਿੰਦਗੀ 'ਚ ਕੰਮ ਨਹੀਂ ਕੀਤਾ ਤਾਂ ਲੋਕ ਕੀ ਆਖਣਗੇ ਇਕੱਲੇ ਸਫ਼ਰ 'ਤੇ ਨਿਕਲ ਗਏ ਜੇ ਤਾਂ ਲੋਕ ਕੀ ਆਖਣਗੇ ਤੁਸੀਂ ਇਕੱਲੇ ਆ ਗਏ ਜੇ ਇਕੱਲਾ ਫਿਲਮ ਵੇਖਣ ਚਲਾ ਗਿਆ ਹਾਂ ਤੂੰ ਇਕੱਲਾ ਫਿਲਮ ਵੇਖਣ ਚਲਾ ਗਿਆ ਸੈਂ ਲੋਕ ਕੀ ਆਖਣਗੇ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਚੀਜ਼ਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ 'ਚ ਆਉਂਦੀਆਂ ਨੇ ਅਤੇ ਕਿਸੇ ਨੂੰ ਅਗਰ ਤੁਸੀਂ ਨਾ ਕਰਨਾ ਚਾਹੁੰਦੇ ਜੇ ਤਾਂ ਅਗਰ ਮੈਨੂੰ ਨਾ ਕਰ ਦਿੱਤੀ ਤਾਂ ਲੋਕ ਕੀ ਆਖਣਗੇ ਉਹਨੇ ਆਪਣੇ ਭਰਾ ਨੂੰ ਨਾ ਕਰ ਦਿੱਤੀ ਹੈ ਅਤੇ ਜਨਾਬ ਇਹਦੇ ਬਾਰੇ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ ਕਿ ਜਨਾਬ ਜਿਹੜਾ ਅਸੀਂ ਇਸ ਗੱਲ ਨੂੰ ਆਪਣੇ ਮੱਦੇਨਜ਼ਰ ਰੱਖਦੇ ਹਾਂ ਆਪਣੇ ਸਾਹਮਣੇ ਰੱਖਦੇ ਹਾਂ ਕਿ ਜੀ ਅਗਰ ਅਸੀਂ ਇੰਝ ਦਾ ਇਹ ਕੰਮ ਕਰ ਦਿੱਤਾ ਤਾਂ ਲੋਕ ਕੀ ਆਖਣਗੇ ਇਹਦੇ ਬਾਰੇ ਤੁਸੀਂ ਗੱਲਬਾਤ ਕਰਨੀ ਹੈ ਸਾਨੂੰ ਲੋਕਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਜਾਂ ਆਪਣੀ ਗੱਲ ਜਿਹੜੀ ਹੈ ਜਾਂ ਆਪਣਾ ਜਿਹੜਾ ਟਾਰਗੇਟ ਹੈ ਜਾਂ ਆਪਣੀ ਜਿਹੜੀ ਮੰਜ਼ਿਲ ਹੈ ਉਹਦੇ ਤੱਕ ਪਹੁੰਚਣਾ ਚਾਹੀਦਾ ਆਪਣੇ ਮਨ ਦੀ ਮਰਜ਼ੀ ਕਰਨੀ ਚਾਹੀਦੀ ਹੈ ਅਗਰ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਤਾਂ ਫਿਰ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਦੋਵਾਂ ਸੂਰਤਾਂ 'ਚ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਉਹਦੇ ਨਾਲ ਨਾਲ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕੁਝ ਪੁਰਾਣੇ ਪੁਰਾਣੇ ਜ਼ਮਾਨਿਆਂ ਦੀਆਂ ਵੀ ਗੱਲਾਂ ਕਰਦੇ ਹਾਂ ਪੁਰਾਣੀਆਂ ਗੇਮਾਂ ਦੀਆਂ ਵੀ ਗੱਲਾਂ ਕਰਦੇ ਹਾਂ ਅਸੀਂ ਪੰਜਾਬ ਦੇ ਕਲਚਰ ਨੂੰ ਨਾਲ ਲੈ ਕੇ ਚੱਲਦੇ ਹਾਂ ਅਤੇ ਪੁਰਾਣੇ ਪੰਜਾਬ ਦੇ ਕਲਚਰ ਦੇ ਹਵਾਲੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ ਲਾਜ਼ਮੀ ਹੋਣਗੀਆਂ ਅਤੇ ਸਾਡੇ ਪਿੰਡ ਦੇ ਸ਼ਾਮਿਲ ਨੇ ਸਭ ਤੋਂ ਪਹਿਲੇ ਜਨਾਬ ਅਨੀਫ ਡਰਾਈਵਰ ਅਨੀਫ ਡਰਾਈਵਰ ਨੂੰ ਅਸੀਂ ਕਹਿੰਦੇ ਹਾਂ ਜੀ ਆਇਆਂ ਨੂੰ ਅਨੀਫ ਭਾਈ ਕੀ ਹਾਲ ਠੀਕ ਠਾਕ ਜੀ ਕਹਿੰਦੇ ਜੀ ਤਿੰਨਾਂ ਪ੍ਰੋਗਰਾਮਾਂ ਤੋਂ ਬਾਅਦ ਤੁਹਾਡੇ ਪ੍ਰੋਗਰਾਮ 'ਚ ਕਾਲ ਲੱਗੀ ਅੱਜ ਅਤੇ ਬੜੀ ਮਿਹਰਬਾਨੀ ਜਨਾਬ ਅਨੀਪ ਡਰਾਈਵਰ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਜੇ ਮਜ਼ਾ ਆਇਆ ਤੁਹਾਡੀ ਕਾਲ ਆਈ ਸਾਨੂੰ ਬੜਾ ਚੰਗਾ ਲੱਗਾ ਅਤੇ ਇਹਨਾਂ ਨੇ ਕਿਹਾ ਜੀ ਕਿ ਅਨੀਲਾ ਜੀ ਨੂੰ ਸ਼ਮੀਮ ਆਪੀ ਨੂੰ ਜੀਰਾ ਨੌਸਾ ਜੀਰੇ ਨੂੰ ਕਰਮਦਾਦ ਦੀ ਅਤੇ ਇਹਨਾਂ ਦੇ ਦੂਸਰੇ ਦੋਸਤ ਜਿਹੜੇ ਨੇ ਉਹ ਮੰਜੀ ਦੇ ਉੱਤੇ ਬਹਿ ਗਏ ਅਤੇ ਪ੍ਰੋਗਰਾਮ ਸੁਣਦੇ ਪਏ ਨੇ ਅਤੇ ਇਹਨਾਂ ਨੂੰ ਇੱਕ ਗਾਣਾ ਵੀ ਸੁਣਾ ਦੇਣਾ ਚਲੋ ਜਨਾਬ ਅਨੀਪ ਡਰਾਈਵਰ ਤੁਹਾਡੀ ਬੜੀ ਮਿਹਰਬਾਨੀ ਪ੍ਰੋਗਰਾਮ ਸ਼ਾਮਿਲ ਹੋਣ ਦਾ ਸ਼ੁਕਰੀਆ ਅਤੇ ਤੁਹਾਡੀ ਫਰਮਾਇਸ਼ ਮੈਂ ਨੋਟ ਕਰ ਲਈ ਮੈਂ ਕੋਸ਼ਿਸ਼ ਕਰਾਂਗਾ ਕਿ ਸੁਣਾ ਦੇਵਾਂ ਅਤੇ ਉਹਦੇ ਨਾਲ ਨਾਲ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਣੇ ਚੂਰ ਜੀ ਤੋਫਰੀ ਤੋਫਰੀ ਆਪੀ ਬੜੀ ਮਿਹਰਬਾਨੀ ਤੁਸੀਂ ਸਾਡੇ ਪ੍ਰੋਗਰਾਮ 'ਚ ਕਾਲ ਕੀਤੀ
1: ਤੁਸੀਂ ਜਦੋਂ ਕਾਲ ਕਰਦੇ ਜੀ ਮੇਰਾ ਬੜਾ ਦਿਲ ਖੁਸ਼ ਹੋ ਜਾਂਦਾ ਕਿ ਗਰਮੀ ਦੇ ਵਿੱਚ ਪਸੀਨੇ 'ਚ ਭਿੱਜੀ ਪਈ ਮੈਂ ਤੁਹਾਡੇ ਵਾਸਤੇ ਨਾ ਮੇਰੇ ਵਾਸਤੇ ਨਹੀਂ ਆਪਣੇ ਵਾਸਤੇ ਚਿਕਨ ਕੌਰਮਾ ਬਣਾਉਣੀ ਪਈ ਹੈ ਮੇਰੇ ਖਿਆਲ ਚਿਕਨ ਕੌਰਮਾ ਹੀ ਕਿਹਾ ਸੀ ਤੁਸੀਂ ਖੈਰ
0: ਅਤੇ ਜਨਾਬ ਗਰਮੀ ਦੇ ਵਿੱਚ ਵਾਕਈ ਅੱਜ ਕੱਲ੍ਹ ਖਵਾਤੀਨ ਜਿਹੜੀਆਂ ਨੇ ਜਦੋਂ ਮੈਂ ਕਿਚਨ 'ਚ ਵਾਪਸ ਆਉਂਦੇ ਨੇ ਤਾਂ ਬੰਦੇ ਦਾ ਦਿਲ ਘਬਰਾ ਜਾਂਦਾ ਬੰਦਾ ਕਹਿੰਦਾ ਮੈਂ ਚੁੱਪ ਕਰਕੇ ਨਾ ਚੁੱਪ ਕਰਕੇ ਕਿਸੇ ਨੁੱਕਰ 'ਚ ਲੁਕ ਜਾਵਾਂ ਤਾਂ ਕਿ ਰੋਟੀ ਇੱਥੇ ਰੱਖ ਕੇ ਅਤੇ ਚਲੀ ਜਾਏ ਵਾਪਸ ਅਗਰ ਥੋੜ੍ਹੀ ਜਿਹੀ ਗੱਲ ਕਰ ਦਿੰਦੇ ਤਾਂ ਪਹਿਲੇ ਪਸੀਨੇ 'ਚ ਭਿੱਜੀ ਆਈਏ ਉਹ ਤੋਂ ਗੁੱਸਾ ਵੀ ਚੜਿਆ ਇਹਨੂੰ ਅਤੇ ਇਹ ਕੋਈ ਟਾਈਮ ਪਟਾਸ ਨਾ ਹੋ ਜਾਵੇ ਇਸ ਵਾਸਤੇ ਜਨਾਬ ਅਸੀਂ ਤੁਹਾਡੀ ਬੜੀ ਕਦਰ ਕਰਦੇ ਹਾਂ ਹੁਣ ਸਾਰੀਆਂ ਖਵਾਤੀਨ ਦੀ ਜਿਹੜੀਆਂ ਕਿਚਨ 'ਚ ਕੰਮ ਕਰਦੀਆਂ ਨੇ ਔਰ ਇੰਨੀ ਸਖਤ ਗਰਮੀ ਦੇ ਵਿੱਚ ਖਾਣੇ ਬਣਾਉਣਾ ਬੜਾ ਹੀ ਮੁਸ਼ਕਿਲ ਕੰਮ ਹੈ ਖੈਰ ਜਨਾਬ ਫਰੀ ਜੀ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਫਰੀ ਜੀ ਆਇਆਂ ਨੂੰ ਅਤੇ ਹਾਜ਼ਰ ਰਹੋ ਅਤੇ ਖੁਸ਼ ਰਹੋ ਆਬਾਦ ਰਹੋ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ ਜੀ ਫੌਜ਼ੀਆ ਫੌਜ਼ੀਆ ਨੇ ਕਿਹਾ ਜੀ ਪ੍ਰੋਗਰਾਮ ਬੜਾ ਚੰਗਾ ਜਿਹੜਾ ਤੁਸੀਂ ਗਾਣਾ ਸੁਣਾਇਆ ਸਾਨੂੰ ਬੜਾ ਚੰਗਾ ਲੱਗਾ ਬੜੇ ਸਾਲਾਂ ਬਾਅਦ ਸਾਨੂੰ ਇਹ ਗਾਣਾ ਸੁਣਨ ਨੂੰ ਮਿਲਿਆ ਬੜੀ ਮਿਹਰਬਾਨੀ ਜਨਾਬ ਤੁਹਾਨੂੰ ਗਾਣਾ ਪਸੰਦ ਆਇਆ ਅਤੇ ਅਸੀਂ ਗਾਣੇ ਤੁਹਾਡੇ ਵਾਸਤੇ ਚੁਣ ਚੁਣ ਕੇ ਲਿਆਉਂਦੇ ਹਾਂ ਹੁਣ ਅਗਲਾ ਗਾਣਾ ਜਿਹੜਾ ਤੁਹਾਡੇ ਵਾਸਤੇ ਪੇਸ਼ ਕਰਨ ਲੱਗਿਆ ਉਹ ਵੀ ਬੜਾ ਖੂਬਸੂਰਤ ਗਾਣਾ ਹੈ ਫਿਲਮ ਦਾ ਨਾਂ ਹੈਗਾ ਜੇ ਠਾ ਅਤੇ ਗਾਣਾ ਮੈਂ ਤੁਹਾਨੂੰ ਸਿਰਫ 101 FM ਪਾਕਿਸਤਾਨ ਦੇ ਲੋਟੇਸ਼ਨ ਦੀ। ਇਸ ਤੋਂ ਬਾਅਦ ਇੱਕ ਬੁਝਾਰਤ ਪ੍ਰੋਗਰਾਮ ਸ਼ਾਮਿਲ ਕਰਾਂਗੇ, ਤੁਹਾਡੇ ਕੋਲ ਪੁੱਛਾਂਗੇ ਜਨਾਬ ਇਹਦਾ ਕੀ ਮਤਲਬ ਹੈ, ਅਤੇ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਰਵਾਂਗੇ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਰਵਾਂਗੇ। ਅਤੇ ਕਹਿੰਦੇ ਜੀ ਕੁਝ ਲੋਕ ਜਿਹੜੇ ਹੁੰਦੇ ਨੇ ਉਹ ਬੜੇ ਹੀ ਜਾਦੂਗਰ ਕਿਸਮ ਦੇ ਲੋਕ ਹੁੰਦੇ ਨੇ, ਉਹ ਕੋਈ ਗੱਲ ਨਹੀਂ ਕਰਦੇ, ਕੋਈ ਬਾਤ ਨਹੀਂ ਕਰਦੇ, ਸਿਰਫ ਅੱਖਾਂ ਦੀ ਗੱਲ ਕਰਦੇ ਨੇ। ਸਿਆਣੇ ਕਹਿੰਦੇ ਨੇ ਕਿ ਅਗਰ ਤੁਸੀਂ ਕਿਸੇ ਦੇ ਦਿਲ ਦਾ ਹਾਲ ਜਾਣਨਾ ਨਾ ਤਾਂ ਉਹਦੀਆਂ ਅੱਖਾਂ ਦੇ 'ਚ ਝਾਂਕ ਕੇ ਵੇਖੋ, ਉਹਦੀਆਂ ਅੱਖਾਂ 'ਚ ਝਾਤੀ ਮਾਰ ਕੇ ਵੇਖੋ। ਅੱਖਾਂ ਦੇ ਵਿੱਚ ਸਾਨੂੰ ਤੁਸੀਂ ਪੁਰਾਣੀਆਂ ਫਿਲਮਾਂ ਵੇਖੀਆਂ ਹੋਣਗੀਆਂ, ਤਾਂ ਉਹਦੇ ਵਿੱਚ ਕਹਿੰਦੇ ਸੀ ਹੀਰੋ ਹੀਰੋਇਨ ਜਦੋਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਸੀ ਨਾ, ਕਹਿੰਦਾ ਮੇਰੇ ਦਿਲ ਮੇਂ ਤੁਮ ਬਸਤੇ ਹੋ। ਅੱਛਾ, ਉਹ ਕਹਿੰਦਾ ਤੁਮੇ ਕੈਸੇ ਯਕੀਨ ਦਿਲਾਓ, ਕਹਿੰਦੇ ਮੁਝੇ ਕੈਸੇ ਯਕੀਨ ਆਏਗਾ ਕਿ ਮੈਂ ਤੁਹਾਡੇ ਦਿਲ ਮੇਂ ਬਸਤਾ ਹੂੰ, ਤੂੰ ਮੇਰੀ ਆਂਖੋਂ ਮੇਂ ਝਾਂਕ ਕੇ ਦੇਖੋ। ਲੋ ਕਰ ਲਓ ਗੱਲ ਜਨਾਬ, ਜਦੋਂ ਤੁਸੀਂ ਇੱਕ ਦੂਸਰੇ ਦੀਆਂ ਅੱਖਾਂ 'ਚ ਵੇਖਦੇ ਤਾਂ ਵਿੱਚ ਸਾਨੂੰ ਆਪਣੀ ਸ਼ਕਲ ਨਜ਼ਰ ਆ ਗਈ, ਕੈਸੀ ਬਾਤ ਹੈ। ਇਹ ਤਾਂ ਹੋ ਗਈ ਨਾ ਗੱਲ ਹੋ ਗਈ, ਇੱਕ ਗੱਲ ਤੁਹਾਨੂੰ ਮੈਂ ਸੁਣਾ ਦਿੱਤੀ ਹੈ, ਮਗਰ ਇਹਦੇ ਨਾਲ ਗੱਲ ਸੱਚੀ ਗੱਲ ਇਹ ਹੈ ਕਿ ਅੱਖਾਂ ਜਿਹੜੀਆਂ ਨੇ ਉਹ ਵਾਕਈ ਸੱਚ ਬੋਲਦੀਆਂ ਨੇ। ਔਰ ਅਸੀਂ ਅਗਰ ਕਿਸੇ ਦੇ ਦਿਲ ਦੀ ਹਾਲਤ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਕਿ ਉਹਦੀਆਂ ਉਸ ਬੰਦੇ ਦੀਆਂ ਅੱਖਾਂ ਦੇ ਵਿੱਚ ਛਾਤੀ ਮਾਰ ਕੇ ਦੇਖੀਏ। ਅੱਖਾਂ ਦਾ ਰਸਤਾ ਸਿੱਧਾ ਦਿਲ ਤੱਕ ਜਾਂਦਾ ਹੈ, ਅਤੇ ਇਸ ਵਾਸਤੇ ਤੱਕਣਾ ਪੈਂਦਾ। ਅਗਰ ਕੋਈ ਤੁਹਾਡੀਆਂ ਅੱਖਾਂ ਜਿਹੜੀ ਨਾ ਤੱਕਦਾ ਅੱਖਾਂ ਚੁਣਾਉਂਦਾ ਪਿਆ, ਤਾਂ ਉਹਨੂੰ ਮੁੱਢ ਤੋਂ ਫੜ ਕੇ ਹਿਲਾ ਕੇ ਉਹਨੂੰ ਕਹੋ, ਕੀ ਕਹੋ ਉਹਨੂੰ ਤੁਸੀਂ ਕਹੋਗੇ ਕਿ ਜਨਾਬ ਜ਼ਰਾ ਮੇਰੀਆਂ ਅੱਖਾਂ ਦੇ ਵੱਲ ਜ਼ਰਾ ਤੱਕਣਾ। ਕੁਝ ਲੋਕ ਅੱਛਾ ਕਸੂਰ ਦੇ ਵਿੱਚ ਜਿਹੜੇ ਲੋਕ ਨੇ ਨਾ, ਕਸੂਰ ਦੇ ਵਿੱਚ ਉਹ ਆਮ ਤੌਰ 'ਤੇ ਮੁਖਤਲਿਫ ਹਰ ਸ਼ਹਿਰ ਦੇ ਆਪਣੇ ਆਪਣੇ ਲਫ਼ਜ਼ ਹੁੰਦੇ ਨੇ, ਕਸੂਰ ਦੇ ਵਿੱਚ ਇੱਕ ਲਫ਼ਜ਼ ਬੜਾ ਪਿਆਰਾ ਬੋਲਿਆ ਜਾਂਦਾ, ਤੱਕੇ ਨਾ ਤੱਕੇ ਨਾ, ਹੈਂ ਮਤਲਬ ਇੱਧਰ ਮੇਰੇ ਵੱਲ ਵੇਖ ਲਾ ਜ਼ਰਾ, ਅਤੇ ਜ਼ਰਾ ਮੈਂ ਤੁਹਾਨੂੰ ਕਹਿੰਦਾ ਜ਼ਰਾ ਤੱਕੇ ਨਾ।

0: Fired Radio. Today's best music. Q101. Electric.
1: ਲਓ ਜੀ ਐਫ ਐਮ 101 ਨਾਲ ਸਾਡੇ ਤੇ ਨਾਲ ਤੁਹਾਡੇ ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਐ ਮੈਂ ਤੁਹਾਡੇ ਨਾਲ ਤੇ ਭਵਾਨ ਜਿੰਨੇ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਸੀ ਉਹਨੂੰ ਕਹਾਂਗੇ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਸੀ ਅਤੇ ਜਿਹੜਾ ਫੇਸਬੁੱਕ ਦਾ ਪੇਜ ਆ ਮੈਂ ਕਰ ਦਿੱਤਾ ਅਪਲੋਡ ਅਤੇ ਪੋਸਟ ਜਿਹੜੀ ਹੈ ਨਾ ਮੈਂ ਇੱਦਾਂ ਲਾ ਕੇ ਭੁੱਲ ਗਿਆ ਤਾਂ ਮੁੜ ਕੇ ਉਹਨੂੰ ਓਕੇ ਕਰਨਾ ਕਰ ਦਿੱਤੀ ਹੈ ਹੀ ਇਹ ਤੁਹਾਡੇ ਫੇਸਬੁੱਕ ਦੇ ਪ੍ਰੋਗਰਾਮ ਜਿਹੜੇ ਮੈਨੂੰ ਬੜੇ ਚੰਗੇ ਲੱਗਦੇ ਆ ਬੜੇ ਸੋਹਣੇ ਲੱਗਦੇ ਮੈਨੂੰ ਅਤੇ ਤੁਸੀਂ ਫੇਸਬੁੱਕ 'ਤੇ ਪ੍ਰੋਗਰਾਮ ਕਰਨਾ ਚਾਹੇ ਤਾਂ ਕਰ ਸਕਦੇ ਜੇ ਫੇਸਬੁੱਕ ਦਾ ਪਤਾ ਹੈਗਾ www.facebook.com/FM ਲਾਹੌਰ ਤੇ ਵੇਲਾ ਤੁਹਾਨੂੰ ਦੱਸ ਦਿਓ 1:00 ਹੋ ਗਿਆ 36 ਮਿੰਟ ਅਤੇ 3 ਵਜੇ ਤੱਕ ਸਾਡਾ ਤੁਹਾਡਾ ਸਾਥ ਹੈਗਾ ਅਤੇ ਸਾਡੇ ਫੇਸਬੁੱਕ ਦੇ ਕਮੈਂਟ ਜਿਹੜੇ ਆ ਨਾ ਉਹ ਮੇਰੇ ਪ੍ਰੋਗਰਾਮ ਨੂੰ ਬੜਾ ਸਜਾਉਂਦੇ ਨੇ ਅਤੇ ਬੜੇ ਸੋਹਣੇ ਲੱਗਦੇ ਨੇ ਮੈਨੂੰ ਇੱਦਾਂ ਲੱਗਦਾ ਜਿਵੇਂ ਦੇਸੀ ਘਿਓ ਦਾ ਪਰੌਂਠਾ ਦੇ ਉੱਤੇ ਅਚਾਰ ਰੱਖ ਕੇ ਖਾਣਾ ਪਿਆ ਅਤੇ ਜਨਾਬ ਇਹ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਸਬਜ਼ੀਆਂ ਨੇ ਜਿਹੜੇ ਖਾਣੇ ਖੂਨੇ ਨੇ ਇਹ ਜਿਹੜੇ ਜ਼ਬਰਦਸਤ ਨੇ ਅਤੇ ਇਹਦੇ ਬਾਰੇ 'ਚ ਜਿਹੜੀ ਸਭ ਤੋਂ ਪਹਿਲੀ ਗੱਲ ਜਿਹੜੀ ਸਾਨੂੰ ਫਰੀ ਜੀ ਨੇ ਕੱਲ੍ਹ ਮੈਂ ਇਹਨਾਂ ਦਾ ਕੋਈ ਪ੍ਰੋਗਰਾਮ ਸੁਣਦਾ ਪਿਆ ਸਾਂ ਕਲੀਆ ਪਰਸੋਂ ਅਤੇ ਉਹਦੇ ਵਿੱਚ ਮਤਲਬ ਇਹਨਾਂ ਦੀ ਕਾਲ ਆਈ ਸੀ ਅਤੇ ਉਹਦੇ ਵਿੱਚ ਇਹ ਕਹਿ ਰਹੀਆਂ ਸੀ ਕਿ ਜਿਵੇਂ ਮੂਲੀ ਵਾਲੇ ਪਰਾਂਠੇ ਬਣਾਏ ਨੇ ਜਾਂ ਮੂਲੀ ਵਾਲੀ ਰੋਟੀ ਪਕਾਈ ਹੈ ਜਾਂ ਪਤਾ ਨਹੀਂ ਮੂਲੀ ਦਾ ਕੁਝ ਸੀਨ ਇਹਨਾਂ ਨੇ ਕਿਹਾ ਤਾਂ ਮੈਂ ਕਿਹਾ ਹਾਂ ਬਿਲਕੁਲ ਹੈਰਾਨ ਹੋ ਗਿਆ ਮੈਂ ਕਿਹਾ ਮੂਲੀਆਂ ਆ ਗਈਆਂ ਕਿਆ ਬਾਤ ਹੈ ਜਨਾਬ ਉੱਧਰੋਂ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਇਆ ਉੱਧਰੋਂ ਮੂਲੀਆਂ ਆ ਗਈਆਂ ਮੂਲੀਆਂ ਦੇ ਪਰਾਂਠੇ ਕਿਆ ਬਾਤ ਹੈ ਜਨਾਬ ਮੂਲੀਆਂ ਕੀਮਾ ਅਤੇ ਉਸ ਤੋਂ ਬਾਅਦ ਹੋਰ ਮੂਲੀਆਂ ਦੇ ਅੱਛਾ ਮੂਲੀਆਂ ਦਾ ਸਲਾਦ ਕਿਆ ਬਾਤ ਹੈ ਜਨਾਬ ਉਸ ਤੋਂ ਬਾਅਦ ਸ਼ੁਰੂ ਰੰਗ ਦੀਆਂ ਮੂਲੀਆਂ ਅਤੇ ਮੂਲੀਆਂ ਹੀ ਮੂਲੀਆਂ ਹੋ ਜਾਂਦੀਆਂ ਚਾਰੋਂ ਪਾਸੇ ਮੂਲੀਆਂ ਹੀ ਮੂਲੀਆਂ ਉਹ ਕਹਿੰਦੇ ਕਿੱਥੋਂ ਆਇਆ ਕਹਿੰਦਾ ਮੈਂ ਵਾਵਾ ਬੰਨੇ ਗਿਆ ਸਾ ਕਹਿੰਦਾ ਫਿਰ ਤੂੰ ਲੈ ਕੇ ਕੀ ਆਇਆ ਉੱਥੋਂ ਮਤਲਬ ਮੁਰੱਬੇ ਗਿਆ ਸਾ ਮੁਰੱਬੇ ਗਿਆ ਸਾ ਅਤੇ ਮੁਰੱਬੇ ਉਹ ਵਾਪਸ ਲੈ ਕੇ ਕਹਿੰਦਾ ਮੂਲੀਆਂ ਲੈ ਕੇ ਐਡੀ ਐਡੀਆਂ ਵੱਡੀਆਂ ਮੂਲੀਆਂ ਅਤੇ ਜਨਾਬ ਮੂਲੀਆਂ ਮਾਸ਼ਾਅੱਲਾ ਬੜੀਆਂ ਜ਼ਬਰਦਸਤ ਚੀਜ਼ ਹੁੰਦੀਆਂ ਨੇ ਸਿਹਤ ਵਾਸਤੇ ਬੜੀ ਚੰਗੀ ਚੀਜ਼ ਹੈ ਅਤੇ ਜਨਾਬ ਮੂਲੀਆਂ ਯੂਰੀਆਂ ਵੀ ਖਾਣੀਆਂ ਨੇ ਅਤੇ ਸਭ ਤੋਂ ਮਜ਼ੇਦਾਰ ਜਿਹੜੀ ਚੀਜ਼ ਹੈ ਨਾ ਉਹ ਆਏਗੀ ਜਨਾਬ ਸਰੋਂ ਦਾ ਸਾਗ ਗੱਲ ਗੱਲ ਉੱਤੇ ਰੁਸ ਰੁਸ ਬੇ ਨਾਏ ਆਏ ਗੰਦਲਾਂ ਦਾ ਸਾਗ ਅਤੇ ਮੱਖਣ ਮਕਈ ਰਿੰਨ ਕੇ ਲਿਆਈ ਆ ਮੈਂ ਸੱਜਣਾ ਦੇ ਲਈ ਆਏ ਹਾਏ ਹਾਏ ਹਾਏ ਗੰਦਲਾਂ ਦਾ ਸਾਗ ਬਣੇਗਾ ਜਨਾਬ ਬੜਾ ਕਲਾਸ ਦਾ ਉਹਦੇ 'ਚ ਬਾਥੂ ਵੀ ਪਏਗਾ ਕੁਝ ਲੋਕ ਬਾਥੂ ਤੋਂ ਬਗੈਰ ਸਾਗ ਬਣਾਉਂਦੇ ਨੇ ਔਰ ਜਨਾਬ ਫਿਰ ਮੱਖਣ ਹੋਏਗਾ ਅਤੇ ਦੇਸੀ ਘਿਓ ਨਾਲ ਤੜਕਾ ਲੱਗੇਗਾ ਅਤੇ ਰੋਟੀ 'ਤੇ ਮੱਖਣ ਲੱਗੇਗਾ ਕਿਆ ਬਾਤ ਹੈ ਜਨਾਬ ਯਾਰ ਦੇਸੀ ਘਿਓ ਨਾਲ ਜਿਹੜਾ ਰੋਟੀ ਚੋਪੜੀ ਜਾਏਗੀ ਅਤੇ ਸਾਗ ਉਹਦੇ ਉੱਤੇ ਪਾ ਕੇ ਨਾ ਅਤੇ ਉਹਦੇ 'ਚ ਪਿਆਲੀ ਜੀ ਬਣਾ ਕੇ ਉਹਦੇ 'ਚ ਮੱਖਣ ਜਿਹੜਾ ਨਾ ਉਹਦੇ 'ਚ ਰੱਖਿਆ ਜਾਏਗਾ ਅਤੇ ਫਿਰ ਆਪਾਂ ਬਹਿ ਕੇ ਦਿਖਾਵਾਂਗੇ ਫਿਰ ਖਾਂਦੇ ਜਾਵਾਂਗੇ ਕਿਆ ਬਾਤ ਹੈ ਜਨਾਬ ਉਹਦੇ ਨਾਲ ਗਾਜਰਾਂ ਆਉਣਗੀਆਂ ਗਾਜਰ ਆਲੂ ਗਾਜਰਾਂ ਮਟਰਾਂ ਵਾਲੇ ਚਾਵਲ ਆਲੂਆਂ ਵਾਲੇ ਕਬਾਬ ਓਏ ਹੋਏ ਹੋਏ ਹੋਏ ਸਰਦੀਆਂ ਦੀਆਂ ਕਿਆ ਸੁਗਾਤਾਂ ਨੇ ਜਨਾਬ ਹੋਰ ਕੁਝ ਨਹੀਂ ਲੱਭਦਾ ਅਤੇ ਜਨਾਬ ਫਿਰ ਦੁਬਾਰਾ ਮੂਲੀ ਦੀ ਐਂਟਰੀ ਹੋ ਗਈ ਜੇ ਮੂਲੀ ਨੂੰ ਕੁੱਟ ਕੇ ਕੂੰਡੀ ਡੰਡੇ ਦੇ 'ਚ ਉਹਦੀ ਚਟਨੀ ਵੀ ਬਣਾ ਕੇ ਲੋਕ ਰੋਟੀ ਨਾਲ ਖਾਂਦੇ ਨੇ ਅਤੇ ਬੜਾ ਮਜ਼ਾ ਆਉਂਦਾ ਉਹਦਾ ਨਾ ਜਨਾਬ ਅਤੇ ਸਰਦੀਆਂ ਦੀਆਂ ਸੁਗਾਤਾਂ ਸ਼ੁਰੂ ਹੋਣ ਵਾਲੀਆਂ ਨੇ ਅਤੇ ਇਸ ਵਾਸਤੇ ਅਸੀਂ ਪਹਿਲੇ ਦਿਲ 'ਚ ਦੁਆ ਮੰਗਾਂਗੇ ਕਿ ਅੱਲਾ ਕਰੇ ਕਿ ਸਾਰੇ ਮੌਸਮ ਚੰਗੇ ਹੋਣ ਸਾਰਾ ਜਿਹੜਾ ਸਾਡਾ ਮੁਲਕ ਹਾਸਾ ਖੇਡਦਾ ਰਹੇ ਅਤੇ ਅਸੀਂ ਸਾਰੇ ਇਹਨਾਂ ਸੁਗਾਤਾਂ ਨੂੰ ਖਾਈਏ ਵੀ ਵੰਡੀਏ ਵੀ ਅਤੇ ਇੰਜੋਏ ਵੀ ਕਰੀਏ ਅਤੇ ਜਨਾਬ ਅਨੀਲਾ ਜੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਈਆਂ ਨੇ ਅਨੀਲਾ ਜੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਈਆਂ ਨੇ ਇਹ ਕਾਲ ਕਿੰਨੇ ਕੀਤੀ ਸੀ ਇਹ ਕਾਲ ਸਾਹਿਬ ਜੀ ਅਨੀਲਾ ਜੀ ਨੇ ਕੀਤੀ ਸੀ ਅੱਛਾ ਜੀ ਠੀਕ ਹੋ ਗਿਆ ਉਹ ਦੱਸਾਂ ਕੀ ਹੁੰਦਾ ਅਤੇ ਅਨੀਲਾ ਜੀ ਨੂੰ ਅਸੀਂ ਕਹਿੰਦੇ ਹਾਂ ਜੀ ਆਇਆਂ ਨੂੰ ਵੈਲਕਮ ਵੈਲਕਮ ਵੈਲਕਮ ਸਾਰੇ ਸੁਣਨ ਨੇ ਸਲਾਮ ਘੱਲਿਆ ਅਤੇ ਉਹ ਫਿਲਮ ਮੈਨੂੰ ਰੇਂਜ 'ਚੋਂ ਨਿਕਲ ਗਈ ਹੈ ਮੇਰੇ ਖਿਆਲ ਸਾਲਾ ਸਾਹਿਬ ਸੀ ਅਤੇ ਸੁਲਤਾਨ ਰੈਨਾ ਉਹਨਾਂ ਨੂੰ ਕੁੱਟ ਕੁੱਟ ਕੇ ਨਾ ਲਿਆਸ ਕਸ਼ਮੀਰੀ ਅਤੇ ਉਹਦੇ ਚਮਚੀਆਂ ਨੂੰ ਕੁੱਟ ਕੁੱਟ ਕੇ ਹਵੇਲੀ 'ਚੋਂ ਬਾਹਰ ਕੱਢ ਦਿੰਦਾ ਜਿਹੜਾ ਨੰਨਾ ਹੁੰਦਾ ਨਾ ਅਤੇ ਨੰਨਾ ਜਿਹੜਾ ਨਾ ਉਹ ਵੀ ਹੌਲੀ ਹੌਲੀ ਹੌਲੀ ਹੌਲੀ ਨਾ ਸਾਈਡ ਤੋਂ ਹੋ ਕੇ ਖਿਸਕਣ ਲੱਗਦਾ ਉਹ ਸੁਲਤਾਨ ਰੈਨਾ ਕਹਿੰਦਾ ਉਹ ਚਮਚੀਆ ਉਹ ਤੂੰ ਕਿੱਥੇ ਚੱਲਣਾ ਅਤੇ ਉਹ ਕਹਿੰਦਾ ਜਾਣ ਦਿਓ ਪਤਾ ਨਹੀਂ ਕੀ ਉਹਨੂੰ ਕਹਿੰਦਾ ਜੋ ਵੀ ਭਲਵਾਨ ਜੀ ਆ ਜੋ ਵੀ ਜਾਣ ਦਿਓ ਭਲਵਾਨ ਜੀ ਚਮਚੇ ਵੀ ਆਪਣੇ ਡੋਂਗੇ ਜੀ ਚੰਗੇ ਲੱਗਦੇ ਨੇ ਡੋਂਗਿਆਂ ਨੂੰ ਤੁਸੀਂ ਚਿੱਬ ਪਾ ਕੇ ਬਾਹਰ ਕੱਢ ਦਿੱਤੇ ਚਮਚੇ ਨੂੰ ਵੀ ਜਾਣ ਦਿਓ ਅਤੇ ਜਨਾਬ ਇਹ ਗੱਲ ਬਸ ਐਵੇਂ ਵਿੱਚ ਮੈਨੂੰ ਯਾਦ ਆ ਗਈ ਸੀ ਅਤੇ ਅਸੀਂ ਕਹਾਂਗੇ ਨੀਲਾ ਜੀ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਵੈਲਕਮ ਅਤੇ ਉਹਦੇ ਨਾਲ ਨਾਲ ਸਾਡੇ ਪ੍ਰੋਗਰਾਮ 'ਚ ਸਾਜਦਾ ਸ਼ਾਮਿਲ ਹੋਈ ਸਾਜਦਾ ਕਿਤੇ ਮੈਂ ਤੁਹਾਨੂੰ ਕਾਲ ਕਰਦੀ ਪਈ ਹਾਂ ਅਤੇ ਨਾ ਜਿਹੜੇ ਟੋਪਿਕ ਦੇ 'ਤੇ ਆ ਕੇ ਮੈਂ ਗੱਲ ਕਰਾਂਗੀ ਅਤੇ ਨਾ ਚਾਦਰ ਦੀ ਪਾਵਚਨ ਕਰ ਤੁਸੀਂ ਪ੍ਰੋਗਰਾਮ ਅਗਰ ਆਪ ਇਸ ਕੋ ਸੁਣਾ ਦਿਓ ਤਾਂ ਮੈਨੂੰ ਬੜਾ ਮਜ਼ਾ ਆਏਗਾ ਸਾਜਦਾ ਬੜੀ ਮਿਹਰਬਾਨੀ ਤੁਹਾਡੀ ਕਾਲ ਅਸੀਂ ਰਿਸੀਵ ਕਰ ਲਈ ਕੋਸ਼ਿਸ਼ ਕੀਤੀ ਤੁਹਾਡੀ ਕਾਪੀ ਕਰਨ ਦੀ ਪਰ ਮੈਨੂੰ ਮਜ਼ਾ ਨਹੀਂ ਆਇਆ ਕਿਸੇ ਦਿਨ ਹੋਰ ਬਹਿ ਕੇ ਕਾਪੀ ਕਰਾਂਗਾ ਸੋਚ ਕੇ ਇਰਮ ਸਾਡੇ ਲਾਹੌਰ 'ਚ ਸ਼ਾਮਿਲ ਹੋਈਆਂ ਨੇ ਇਰਮ ਜੀ ਵੈਲਕਮ ਟੂ ਦਾ ਵੈਲਕਮ ਟੂ 101 FM ਪਾਕਿਸਤਾਨ ਬੜੀ ਮਿਹਰਬਾਨੀ ਇਰਮ ਨੇ ਕਿਹਾ ਹੈ ਜੀ ਕਿ ਜਿਹੜਾ ਤੁਹਾਡਾ ਟੋਪਿਕ ਹੈ ਨਾ ਉਹਦੇ 'ਤੇ ਮੈਂ ਗੱਲ ਕਰਾਂਗੀ ਕਿ ਜਿਹੜੇ ਲੋਕ ਜਦੋਂ ਆਪਣੀ ਮਰਜ਼ੀ ਕਰ ਦਿੰਦੇ ਸਾਡੇ ਕੋਲ ਪੁੱਛਦੇ ਨੇ ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ। ਉਹ ਜਨਾਬ ਜਦੋਂ ਕਿਸੇ ਨੇ ਆਪਣੀ ਮਰਜ਼ੀ ਕਰਨੀ ਤੇ ਕਰ ਲੈਂਦਾ, ਇਸੇ ਵਾਸਤੇ ਲੋਕ ਕਹਿੰਦੇ ਨੇ ਜਨਾਬ ਇਹ ਬੰਦਾ ਅੱਛਾ। ਕੁਛ ਲੋਕ ਐਵੇਂ ਹੀ ਖਾਮ ਖਾਂ ਸਾਡੇ ਨਾਲ ਗੁੱਸਾ ਕਰਦੇ ਨੇ, ਉਹ ਕਾਹਦੇ ਤੋਂ ਗੁੱਸਾ ਕਰਦੇ ਨੇ, ਇਹ ਆਪਣੀ ਗੱਲ ਨਹੀਂ ਦੱਸਦਾ ਕੋਈ, ਇਹ ਜਦੋਂ ਵੀ ਤਾਂ ਕੋਈ ਗੱਲ ਪੁੱਛੋ ਨਾ ਕਿੱਦਾਂ ਆ ਕੇ ਦੱਸਦਾ ਤੁਹਾਨੂੰ, ਇੰਝ ਕਰ ਲਿਆ ਮੈਂ, ਇੰਝ ਕਰ ਲਿਆ। ਅਤੇ ਇਸ ਆਪਣੀ ਪਹਿਲੇ ਕੋਈ ਪਲੈਨਿੰਗ ਆਪਣੀ ਦੱਸਦਾ ਨਹੀਂ, ਵੈਸੇ ਪਲੈਨਿੰਗ ਦੱਸਣੀ ਵੀ ਨਹੀਂ ਚਾਹੀਦੀ, ਅਗਰ ਪਲੈਨਿੰਗ ਅਗਰ ਦੱਸ ਦਿੰਦਾ ਪਹਿਲੇ ਚੌੜ ਚਾਨਣ ਹੋ ਜਾਂਦਾ। ਅਤੇ ਗੱਲ ਦੱਸਾਂ ਕੀ, ਜੇ ਗੱਲ ਇਹ ਹੈਗੀ ਹੈ ਕਿ ਕੁਝ ਲੋਕ ਬੜੇ ਜ਼ਬਰਦਸਤ ਹੁੰਦੇ ਨੇ, ਔਰ ਉਹਨਾਂ ਦੀਆਂ ਜ਼ਬਰਦਸਤੀ ਇਹ ਹੁੰਦੀ ਹੈ ਕਿ ਅਸੀਂ ਉਹਨਾਂ ਵਾਸਤੇ ਇੱਕ ਮਿਸਾਲ ਲੱਭ ਕੇ ਲੈਂਦੇ, ਤੁਸੀਂ ਸਾਨੂੰ ਇਹਦਾ ਮਿਸਾਲ ਦਾ ਮਤਲਬ ਦੱਸਣਾ। ਮਿਸਾਲ ਹੈਗੀ ਜੇ ਭਲਾ ਕੀ, ਬੱਦੀਆਂ ਵਾਲ ਨਹੀਂ ਤਾਂ ਖਾ ਜਾਵਾਂ ਪਤਾਲ, ਆਏ ਹਾਏ ਹਾਏ ਹਾਏ ਹਾਏ ਹਾਏ, ਬੱਦੀਆਂ ਵਾਲ ਨਹੀਂ ਤਾਂ ਖਾ ਜਾਵਾਂ ਪਤਾਲ। ਜਿੰਨੇ ਦਾ ਜਵਾਬ ਦੇਣਾ ਸਾਨੂੰ ਦੇ ਸਕਦਾ ਹੈ, ਟੈਲੀਫੋਨ ਨੰਬਰ ਤੁਹਾਡਾ ਮੰਨਿਆ ਪਰ ਮੰਨਿਆ 04211100001, ਇਸ ਤੋਂ ਪਹਿਲੇ ਕਿ ਜੱਟ ਵੈਸ਼ੀ ਹੋ ਜਾਏ। ਇੱਕ ਗਾਣਾ ਨਾ ਪ੍ਰੋਗਰਾਮ 'ਚ ਲਾ ਦਈਏ, ਗਾਣੇ ਢੇਰ ਸਾਰੇ ਪ੍ਰੋਗਰਾਮ ਸ਼ਾਮਿਲ ਕਰਾਂਗੇ, ਔਰ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਿ ਤੁਸੀਂ ਜਿਹੜਾ ਗਾਣਾ ਸਾਨੂੰ ਗੁਣਗੁਣਾ ਕੇ ਸੁਣਾਓਗੇ ਨਾ, ਅਗਰ ਸਾਡੇ ਕੋਲ ਕੋਸ਼ਿਸ਼, ਬਲਕਿ ਸਾਡੇ ਕੋਲ ਹੁੰਦੇ ਨੇ ਤਕਰੀਬਨ ਸਾਰੇ ਗਾਣੇ, ਅਤੇ ਅਗਰ ਨਾ ਹੋਇਆ ਤਾਂ ਇੱਕ ਅਲੱਗ ਗੱਲ ਹੈ, ਵਰਨਾ ਅਸੀਂ ਤੁਹਾਡੇ ਪਸੰਦ ਦੇ ਗਾਣੇ ਉਸੇ ਵੇਲੇ ਲਾਉਣ ਦੀ ਕੋਸ਼ਿਸ਼ ਵੀ ਕਰਾਂਗੇ, ਭਾਵੇਂ ਥੋੜ੍ਹੇ ਥੋੜ੍ਹੇ ਕਿਉਂ ਨਾ ਸੁਣਾਈਏ। ਸੁਣਦੇ ਰਹੋ FM 101 ਆਪਣੇ ਮੇਜ਼ਬਾਨ RJ ਵਸੀਮ ਅਹਿਮਦ ਦੇ ਨਾਲ। ਵੇਲਾ ਦੱਸ ਦਵਾਂ ਤੁਹਾਨੂੰ, 1:42 ਹੋ ਗਏ ਨੇ, ਅਤੇ ਥੋੜ੍ਹੀ ਦੇਰ ਬਾਅਦ ਅਸੀਂ ਤੁਹਾਡੀਆਂ ਲਾਈਵ ਕਾਲਾਂ ਵੀ ਸ਼ੁਰੂ ਕਰਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ, ਹਾਸਾ ਖੇਡਾਂ ਵੀ ਕਰਾਂਗੇ। ਅਤੇ ਤੁਸੀਂ ਸਾਨੂੰ ਦੱਸਣਾ ਕਿ ਜਨਾਬ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਹਰ ਵੇਲੇ ਸੋਚਦੇ ਰਹਿੰਦੇ ਹਾਂ ਕਿ ਲੋਕ ਕੀ ਕਹਿਣਗੇ, ਔਰ ਆਪਣੇ ਢੇਰ ਸਾਰੇ ਕੰਮ ਅਸੀਂ ਨਹੀਂ ਕਰਦੇ, ਆਪਣੇ ਖੁਆਇਸ਼ਾਂ ਨਹੀਂ ਪੂਰੀਆਂ ਕਰਦੇ, ਆਪਣੇ ਮਸ਼ਲੇ ਨਹੀਂ ਪੂਰੇ ਕਰਦੇ, ਆਪਣੇ ਦਿਲ ਦੀਆਂ ਜਿਹੜੀਆਂ ਤਮੰਨਾਵਾਂ ਨੇ ਉਹਨਾਂ ਨੂੰ ਪੂਰਾ ਨਹੀਂ ਕਰਦੇ, ਸਿਰਫ ਇਸ ਵਾਸਤੇ ਕਿ ਹਾਏ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। ਸਾਨੂੰ ਇਹ ਸੋਚਣਾ ਚਾਹੀਦਾ, ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਅਤੇ 101 FM ਪਾਕਿਸਤਾਨ ਤੁਹਾਡੇ ਨਾਲ ਨਾਲ, ਅਗਰ ਤੁਸੀਂ ਗੱਡੀ ਚਲਾਉਂਦੇ ਪਏ ਜੇ ਧਿਆਨ ਨਾਲ ਗੱਡੀ ਚਲਾਉਣੀ ਹੈਗੀ ਭਾਜੀ, ਘਾਬਰਨਾ ਨਹੀਂ ਹੈਗਾ, ਅਗਰ ਕਿਤੇ ਟ੍ਰੈਫਿਕ ਬਲਾਕ ਹੋ ਗਈ ਹੈ ਤਾਂ ਘਾਬਰਾ ਬਿਲਕੁਲ ਨਹੀਂ ਹੈਗਾ, ਗੁੱਸੇ 'ਚ ਵੀ ਬਿਲਕੁਲ ਨਹੀਂ ਆਉਣਾ ਹੈਗਾ। ਜਿਹੜੇ ਬੰਦੇ ਗੁੱਸੇ 'ਚ ਆਉਂਦੇ ਨਾ ਘਾਬਰਦੇ, ਉਹਨਾਂ ਕੰਮ ਖਰਾਬ ਕਰ ਬੰਦੇ ਹੈਗੇ। ਐਮ ਨਵਾਜ਼ ਰਾਇਮੰਡ ਰੋਡ ਤੋਂ ਸਾਡੇ ਪ੍ਰੋਗਰਾਮ 'ਚ ਮੈਸੇਜ ਕਰ ਦੇਵੇਗਾ, ਕਹਿੰਦੇ ਵਸੀਮ ਸਾਹਿਬ ਆਪਕਾ ਸ਼ੋ ਅੱਛਾ ਹੈ, ਸਭ ਸੁਣਨੇ ਵਾਲੋ ਕੋ ਸਲਾਮ, ਔਰ ਸੌਂਗ ਪਲੇ ਕਰਦੇ ਲਾਲ ਪਰਾਂਦਾ ਤੇਰੇ ਲੱਕ ਨਾਲ ਖੇਂਦਾ ਤਾਵਲੇ ਦੀ ਆਵਾਜ਼ ਦੇ 'ਚ ਨਾ ਗੱਲ ਲਾ ਦਿਓ। ਲਓ ਜੀ ਉਤਾਲਾ ਇਸਾ ਖੇਲਵੀ ਦੀ ਆਵਾਜ਼ ਦੀ ਪਸੰਦ ਦੇ ਆ ਗਈ ਹੈ ਸਾਨੂੰ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਪਸੰਦ ਪ੍ਰੋਗਰਾਮ ਜ਼ਰੂਰ ਸ਼ਾਮਿਲ ਕਰੀਏ। ਐਮ ਨਵਾਜ਼ ਬੜੀ ਮਿਹਰਬਾਨੀ, ਤੁਸੀਂ ਰਾਇਮੰਡ ਰੋਡ ਤੋਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ, ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਦੇ 'ਚ ਜੀ ਆਇਆਂ ਨੂੰ ਕਹਿੰਦੇ ਹਾਂ। ਆਵਾਜ਼ ਹੈਗੀ ਜੇ ਮੈਡਮ ਮਲਕੇ ਤਰਨਮ ਨੂਰ ਜਾਂ ਦੀ, ਅਤੇ ਪੇਸ਼ਕਸ਼ ਹੈਗੀ ਜੇ 101 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਦੀ। ਅਤੇ ਆਓ ਫਿਰ ਇਹ ਖੂਬਸੂਰਤ ਜਿਹਾ ਗਾਣਾ ਸੁਣੀਏ, ਅਤੇ ਅਗਾਂਹ ਵਧਾਂਗੇ, ਤੁਹਾਡੀਆਂ ਮਜ਼ੀਦ ਕਾਲਾਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਤੁਹਾਡੇ ਪੈਗਾਮ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਅਤੇ ਫੇਸਬੁੱਕ ਦੇ ਮੈਸੇਜ ਜਿਹੜੇ ਨੇ ਉਹ ਤੁਹਾਡੇ ਨਾਮ ਦੇ ਬਰਾਬਰ ਨੇ ਸ਼ਹਿਜ਼ਾਦਿਓ, ਅਤੇ ਸਾਡੇ ਭੈਣਾਂ ਅਤੇ ਭਰਾਓ ਅਤੇ ਸੱਜਣੋ ਅਤੇ ਮਿੱਤਰੋ ਆਪਣੇ ਪੈਗਾਮ ਕੱਲੇ ਸ਼ੁਰੂ ਕਰ ਦਿਓ, ਸਾਡਾ ਪੇਜ ਜਿਹੜਾ ਨਾ ਉਹ ਅਪਡੇਟ ਹੋ ਗਿਆ ਜੇ। ਅਤੇ ਆਓ ਫਿਰ ਵੱਧਦੇ ਹਾਂ ਮੈਡਮ ਮਲਕਾ ਇਧਰ ਨਮਨੂਰ ਜਾਂ ਦੀ ਆਵਾਜ਼ ਦੇ ਵਿੱਚ, ਇਹ ਖੂਬਸੂਰਤ ਜਿਹਾ ਗਾਣਾ ਸਿਰਫ 101 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ।

ਹਸਪਤਾਲ ਦੇ ਵਿੱਚ ਜਦੋਂ ਅਸੀਂ ਛੋਟੇ ਬੱਚੇ ਰਜ਼ਾਈਆਂ 'ਚ ਵੜ ਕੇ ਬੈਠੇ ਹੁੰਦੇ ਸਾਂ ਅਤੇ ਉਹਦੇ ਵਿੱਚ ਫਿਰ ਨਾ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਪੁਰਾਣੇ ਜ਼ਮਾਨੇ ਦੇ ਜਿਹਨਾਂ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਘਰ ਦੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਸੀ ਨਾ ਔਰਤ ਖਾਸ ਤੌਰ 'ਤੇ ਉਹ ਕਹਾਣੀ ਕੋਈ ਨਾ ਕੋਈ ਕਹਾਣੀ ਸ਼ੁਰੂ ਹੋ ਜਾਂਦੀ ਸੀ ਉਹਨੂੰ ਸੁਣਦੇ ਪਰੀਆਂ ਦੀਆਂ ਜਿਨ੍ਹਾਂ ਦੀਆਂ ਭੂਤਾਂ ਦੀਆਂ ਕਹਾਣੀਆਂ ਸੁਣਦੇ ਬੱਚੇ ਜਿਹੜੇ ਸੀ ਨਾ ਉਹ ਸੋ ਜਾਂਦੇ ਸੀ ਅਤੇ ਉਹਦੇ ਨਾਲ ਨਾਲ ਨਾ ਉਹਨਾਂ ਨੇ ਮੂੰਗਫਲੀ ਵਗੈਰਾ ਵੀ ਰੱਖੀ ਹੁੰਦੀ ਸੀ। ਖੈਰ ਜਦੋਂ ਸਰਦੀਆਂ ਨੇਗੀਆਂ ਉਦੋਂ ਸਰਦੀਆਂ ਦੀਆਂ ਗੱਲਾਂ ਕਰਾਂਗੇ ਅਤੇ ਗੱਲ ਇਹ ਕਿ ਪੁਜਾਰਤ ਦੀ ਗੱਲ ਕਰਦੇ ਉਹਦੇ ਵਿੱਚ ਪੇਲੀਆਂ ਵੀ ਪਾਈਆਂ ਜਾਂਦੀਆਂ ਸੀ ਅਤੇ ਪੇਲੀਆਂ ਜਿਹੜੀਆਂ ਨੇ ਉਹਨੂੰ ਕਿਹਾ ਜਾਂਦਾ ਕਿ ਇੱਕ ਬਾਂਹ ਤਾਂ ਪਾਵਾਂ, ਮਤਲਬ ਮੈਂ ਤੇਰੇ ਕੋਲ ਇੱਕ ਗੱਲ ਪੁੱਛਿਆ ਇੱਕ ਪੇਲੀ ਪੁੱਛਾਂ ਅਤੇ ਉਹਦੇ ਵਿੱਚ ਫਿਰ ਪਾਇਆ ਜਾਂਦਾ ਉਹ ਪੇਲੀ ਜਿਹੜੀ ਉਹ ਦੱਸੀ ਜਾਂਦੀ ਸੀ ਫਿਰ ਸਾਰੇ ਜਿਹਨੇ ਮਿਲ ਕੇ ਵਾਰੀ ਵਾਰੀ ਉਹਦਾ ਜਵਾਬ ਦਿੰਦੇ ਸੀ ਅਤੇ ਜਿਹਦੀ ਸਹੀ ਨਿਕਲੀ ਜਾਂਦੀ ਸੀ ਉਹ ਫਿਰ ਜਾਂਦਾ ਸੀ ਜਿੱਤ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇੱਕ ਪੇਲੀ ਪਾਈਏ ਕਿ ਬੱਧੀਆਂ ਵਾਲ ਨਹੀਂ ਤਾਂ ਖਾ ਜਾਵਾਂ ਪਤਾਲ। ਪੰਜਾਬ ਦੇ ਟੈਕਨੀਕਲ ਖਾਸ ਜਿਹੜੇ ਮੁਆਸ਼ਰੇ ਦੀਆਂ ਚੀਜ਼ਾਂ ਨੇ, ਪੰਜਾਬੀ ਕਲਚਰ ਦੀਆਂ ਜਿਹੜੀਆਂ ਚੀਜ਼ਾਂ ਨੇ, ਉਹਨਾਂ ਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਔਰ ਕੋਸ਼ਿਸ਼ ਮੇਰੀ ਇਹ ਹੁੰਦੀ ਕਿ ਮੈਂ ਉਹ ਲਫ਼ਜ਼ ਜ਼ਰੂਰ ਬੋਲਾਂ ਜਿਹੜੇ ਪੰਜਾਬੀ ਦੇ ਵਿੱਚ ਖਾਸ ਤੌਰ 'ਤੇ ਆਮ ਤੌਰ 'ਤੇ ਨਹੀਂ ਬੋਲੇ ਜਾਂਦੇ, ਖਾਸ ਤੌਰ 'ਤੇ ਗਾਇਬ ਹੋ ਗਏ ਨੇ, ਉਹਦੀ ਜਗ੍ਹਾ ਦੇ ਉੱਤੇ ਦੂਸਰੀ ਜ਼ਬਾਨਾਂ ਦੇ ਲਫ਼ਜ਼ ਸਾਡੇ ਬੋਲਚਾਲ 'ਚ ਸ਼ਾਮਿਲ ਹੋ ਗਏ ਨੇ। ਖਾਸ ਤੌਰ 'ਤੇ ਉਰਦੂ ਅਸੀਂ ਕਿਉਂਕਿ ਸਾਡੀ ਕੌਮੀ ਜ਼ੁਬਾਨ ਹੈ, ਇਸ ਪਾਸੇ ਉਹ ਹਰ ਜਗ੍ਹਾ 'ਤੇ ਬੋਲੀ ਜਾਂਦੀ ਹੈ, ਸਾਨੂੰ ਬਹੁਤ ਪਿਆਰੀ ਹੈ, ਅਸੀਂ ਉਹਦੇ ਨਾਲ ਬਹੁਤ ਪਿਆਰ ਕਰਦੇ ਹਾਂ, ਅਸੀਂ ਉਹਨੂੰ ਪੜ੍ਹਦੇ ਵੀ ਹਾਂ, ਅਸੀਂ ਲਿਖਦੇ ਵੀ ਹਾਂ, ਉਹਦੇ 'ਚ ਸਾਰਾ ਕੁਝ ਕਰਦੇ ਹਾਂ, ਮਗਰ ਜਿਹੜੀ ਸਾਡੀ ਮੂੰਹ ਬੋਲੀ ਹੈ ਉਹ ਇਸ ਵੇਲੇ ਅਸੀਂ ਚੂੰਕਿ ਸਾਡੀ ਮੂੰਹ ਬੋਲੀ ਪੰਜਾਬੀ ਹੈ ਅਤੇ ਇਸ ਪਾਸੇ ਪੰਜਾਬੀ ਦੇ ਲਫ਼ਜ਼ਾਂ ਨੂੰ ਬੋਲਣ ਦੀ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ। ਮੈਂ ਆਮ ਤੌਰ 'ਤੇ ਬਾਜ਼ਾਰ ਦੇ ਵਿੱਚ ਵੀ ਗੱਲਬਾਤ ਕਰਦਾ ਅਤੇ ਮੈਂ ਲੋਕਾਂ ਨਾਲ ਪੰਜਾਬੀ 'ਚ ਗੱਲਬਾਤ ਕਰਦਾ ਔਰ ਕੱਲ੍ਹ ਮਤਲਬ ਇੱਕ ਦੋ ਦਿਨ ਪਹਿਲੇ ਦੀ ਗੱਲ ਹੈ ਕਿ ਮੈਂ ਇੱਕ ਸਟੋਰ ਦੇ ਉੱਤੇ ਕੋਈ ਚੀਜ਼ ਲੈਣ ਗਿਆ ਅਤੇ ਉੱਥੋਂ ਮੈਂ ਮੁਖਤਲਿਫ ਚੀਜ਼ਾਂ ਲਈਆਂ, ਕੋਈ ਗਰੋਸਰੀ ਵਗੈਰਾ ਘਰ ਦੀਆਂ ਸ਼ੈਂ 'ਚ ਖਰੀਦੀਆਂ, ਕੋਈ ਕਿਤੋਂ ਮਿਰਚ ਖਰੀਦ ਲਈ, ਕਿਤੋਂ ਲੂਣ ਖਰੀਦੇ ਆ, ਠੀਕ ਹੈ ਨਾ, ਕਿਤੋਂ ਕੋਈ ਹੋਰ ਬੇਸਣ ਖਰੀਦ ਲਿਆ ਅਤੇ ਨਾਲ ਹੀ ਉਹਨੂੰ ਮੈਂ ਕਿਹਾ ਐਂਡ ਦੇ 'ਤੇ ਸਰਫ ਵੀ ਲੈ ਲਿਆ, ਐਂਡ ਦੇ 'ਤੇ ਮੈਨੂੰ ਕਿਹਾ, ਮੈਂ ਕਿਹਾ ਯਾਰ ਮਤਲਬ ਵਾਸ਼ਿੰਗ ਪਾਊਡਰ ਵੀ ਲੈ ਲਿਆ ਐਂਡ ਦੇ 'ਤੇ ਉਹਨੂੰ, ਮੈਂ ਕਿਹਾ ਭਾਅ ਜੀ ਇਸ ਤਰ੍ਹਾਂ ਕਰੋ ਕਿ ਨਾ ਮੈਨੂੰ ਇਹ ਜਿਹੜੀ ਨਾ ਥੋੜ੍ਹੀ ਜਿਹੀ ਖੰਡ ਵੀ ਦੇ ਦਿਓ। ਉਹ ਬੰਦਾ ਮੇਰੀ ਸ਼ਕਲ ਵੇਖਣ ਲੱਗ ਪਿਆ, ਮੈਂ ਕਿਹਾ ਕੀ ਹੋਇਆ, ਫਿਰ ਮੈਂ ਕਿਹਾ ਖੰਡ ਦਿਓ ਖੰਡ, ਉਹ ਬੋਰੀ ਸਾਹਮਣੇ ਹੀ ਪਈ ਸੀ ਮੇਰੇ, ਉਹਦੇ ਵੱਲ ਵੀ ਇਸ਼ਾਰਾ ਕਰਿਆ, ਓ ਚੀਨੀ ਚੀਨੀ, ਮੈਂ ਕਿਹਾ ਲਓ ਕਰ ਲਓ ਗੱਲ ਜਨਾਬ, ਲਓ ਇਹ ਹਾਲਤ ਹੋ ਗਈ ਹੈ ਕਿ ਮਤਲਬ ਸਾਨੂੰ ਖੰਡ ਲਫ਼ਜ਼ ਦਾ ਮਤਲਬ ਹੀ ਭੁੱਲ ਗਿਆ। ਅਤੇ ਇਸ ਵਾਸਤੇ ਜਨਾਬ ਇਹ ਬੀੜੇ ਚੰਗੀ ਤਰ੍ਹਾਂ ਬੰਨੇ ਚਾਹੀਦੇ ਨੇ, ਬੰਦ ਕਰਨੇ ਚਾਹੀਦੇ ਨੇ, ਝੱਗਾ ਪਾਲਾ ਚਾਹੀਦਾ ਠੀਕ ਹੈ ਜਨਾਬ, ਅਤੇ ਗੋਡੇ ਗਿੱਟੀਆਂ 'ਚ ਬਹਿ ਜਾਣਾ ਚਾਹੀਦਾ ਜਿਹੜਾ ਸਾਡੀ ਗੱਲ ਆ ਸੁਣੇ, ਕਹਿੰਦੇ ਤੂੰ ਤਾਂ

0: ਕਿ ਗੱਲ ਫੜ ਲੈਂਦੇ ਤੇ ਮੇਰੇ ਪਿੱਛੇ ਪੈ ਜਾਂਦੇ, ਸੂਟ ਹੀ ਲੈ ਕੇ ਮੇਰੇ ਪਿੱਛੇ ਬਾਬਾ ਪੈ ਜਾਂਦਾ, ਕੁੱਟ ਕੁੱਟ ਕੇ ਮੈਨੂੰ ਪਾਗਲ ਕਰ ਦਿੱਤਾ ਇਹਨੇ। ਤੇ ਜਨਾਬ ਕੁਝ ਲੋਕ ਇਸ ਤਰ੍ਹਾਂ ਵੀ ਪਿੱਛੇ ਪੈ ਜਾਂਦੇ ਨੇ। ਇਸ ਵਾਸਤੇ ਸਾਨੂੰ ਚਾਹੀਦਾ ਕਿ ਪੰਜਾਬ ਦੀ ਜਿਹੜੀ ਹੈ ਕਲਚਰ ਦੀਆਂ ਜਿਹੜੀਆਂ ਗੱਲਾਂ ਮੈਂ ਆਪਣੇ ਪ੍ਰੋਗਰਾਮ 'ਚ ਕਰਦੇ ਹਾਂ, ਉਹ ਇਸੇ ਵਾਸਤੇ ਕਰਦੇ ਕਿ ਸਾਨੂੰ ਉਹਦੇ ਬਾਰੇ 'ਚ ਪਤਾ ਚੱਲਦਾ ਰਹੇ, ਸਾਡੀ ਨਿਊ ਜਨਰੇਸ਼ਨ ਨੂੰ ਪਤਾ ਚੱਲਦਾ ਰਹੇ। ਜਿਹੜੇ ਸਾਡੇ ਪੁਰਾਣੇ ਸੁਣਨ ਵਾਲੇ ਨੇ ਉਹਨਾਂ ਨੂੰ ਆਪਣੇ ਬਚਪਨ ਦੀਆਂ ਗੱਲਾਂ ਬਾਤਾਂ ਯਾਦ ਆਉਂਦੀਆਂ ਨੇ ਤਾਂ ਬੜਾ ਸੋਹਣਾ ਲੱਗਦਾ। ਜਿਵੇਂ ਅਬਦੁਲ ਹਮੀਦ ਨੇ ਸਾਨੂੰ ਕਾਲ ਕੀਤੀ ਤਾਂ ਉਹਨੇ ਕਿਹਾ ਜੀ ਕਿ ਮੇਰੀ ਪਸੰਦ ਦਾ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਨਾ ਕਰ ਦਿਓ, ਜਿਹੜਾ ਕਿ ਮੈਂ ਬਹੁਤ ਸਾਲ ਪਹਿਲੇ ਆਪਣੇ ਪ੍ਰੋਗਰਾਮ 'ਚ ਇੱਕ ਵਾਰੀ ਸ਼ਾਮਿਲ ਕੀਤਾ ਸੀ। ਜ਼ੁਬੈਦਾ ਖਾਨਮ ਦੀ ਆਵਾਜ਼ ਦੇ 'ਚ ਫਿਲਮ ਦਾ ਨਾਂ ਜੇ ਯੱਕੇ ਵਾਲੀ, ਅਤੇ ਇਸ ਫਿਲਮ ਦਾ ਗਾਣਾ ਮੈਂ ਤੁਹਾਡੇ ਵਾਸਤੇ ਪ੍ਰੋਗਰਾਮ ਸ਼ਾਮਿਲ ਕਰਨ ਲੱਗਿਆ। ਉਸ ਤੋਂ ਪਹਿਲੇ ਕਿ ਮੈਂ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਾਂ, ਮੈਂ ਤੁਹਾਡੀਆਂ ਕੁਝ ਔਫੇਅਰ ਕਾਲਸ ਆਈਆਂ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਵਾਂ। ਅਤੇ ਸਾਡੇ ਪ੍ਰੋਗਰਾਮ ਦੇ 'ਚ ਸ਼ਾਮਿਲ ਹੋਏ ਨੇ ਜਨਾਬ ਇਸ ਵੇਲੇ ਇਰਮ, ਇਹਨਾਂ ਨੇ ਪਹਿਲੇ ਵੀ ਇਹਨਾਂ ਦੀ ਕਾਲ ਮੈਂ ਪੜ੍ਹੀ ਮਗਰ ਇਹਨਾਂ ਦਾ ਮੈਸੇਜ ਰਹਿ ਗਿਆ ਸੀ। ਇਹਨਾਂ ਨੇ ਸ਼ਮਸੀ ਗਰੁੱਪ ਅਤੇ ਅਨੀਲਾ ਜੀ ਨੂੰ ਢੇਰ ਸਾਰੀ ਸਲਾਮ ਭੇਜਿਆ, ਢੇਰ ਸਾਰਾ ਔਰ ਹਾਲ ਚਾਲ ਪੁੱਛਿਆ ਅਤੇ ਆਪਣੀ ਮੁਹੱਬਤ ਇਜ਼ਹਾਰ ਕੀਤਾ। ਇਰਮ ਜੀ ਬਹੁਤ ਸ਼ੁਕਰੀਆ। ਅਬਦੁਲ ਹਮੀਦ ਫਰੂਕਾਬਾਦ ਵਾਲਾ ਮੇਰਾ ਭਰਾ ਬੜਾ ਵਧੀਆ ਮੇਰੇ ਨਾਲ ਗੱਲਾਂ ਬਾਤਾਂ ਕਰਦਾ, ਮੇਰਾ ਦਿਲ ਖੁਸ਼ ਹੋ ਜਾਂਦਾ। ਕਹਿੰਦਾ ਮੈਂ ਫਰੂਕਾਬਾਦ ਤੋਂ ਗੱਲ ਕਰਦਾ ਪਿਆ, ਬੜਾ ਮੇਰਾ ਭਰਾ ਵਸੀਮ ਆ ਗਿਆ ਅਤੇ ਬੜਾ ਦਿਲ ਖੁਸ਼ ਹੋ ਗਿਆ। ਬੜੀ ਮਿਹਰਬਾਨੀ ਜਨਾਬ ਅਬਦੁਲ ਹਮੀਦ ਜੀ, ਬਹੁਤ ਸ਼ੁਕਰੀਆ। ਰਿਮਸ਼ਾ ਸਾਡੀ ਲਾਹੌਰ ਤੋਂ ਆਈ, ਲਾਹੌਰ ਦੀ ਸਾਡੇ ਪਿਆਰ ਸ਼ਾਮਿਲ ਹੋਈਆਂ ਨੇ। ਮੈਂ ਰਿਮਸ਼ਾ ਬੋਲ ਰਹੀ ਹੂੰ ਅਤੇ ਰਿਮਸ਼ਾ ਗੱਲ ਕਰਦੀ ਪਈ ਹਾਂ, ਕੀ ਹਾਲ ਹੈ ਤੁਹਾਡਾ ਵਸੀਮ ਭਾਈ?
1: ਬਿਲਕੁਲ ਠੀਕ ਹੈ ਜਨਾਬ। ਰਿਮਸ਼ਾ ਭੈਣ ਮੇਰੀ ਭੈਣ ਹੈ, ਬੜੀ ਚੰਗੀ ਪਿਆਰੀ ਸੋਹਣੀ ਅੱਛੀ ਭੈਣ ਮੇਰੀ, ਬੜੀ ਬੀਬੀ ਭੈਣ ਹੈ। ਬੜੀ ਮਿਹਰਬਾਨੀ ਰਿਮਸ਼ਾ ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਸਾਰਾ ਸ਼ੁਕਰੀਆ। ਅਤੇ ਉਸ ਤੋਂ ਬਾਅਦ ਜਨਾਬ ਸਾਡੇ ਪਿੰਡ ਦੇ ਵਿੱਚ ਸਾਜਦਾ ਨੇ ਕਾਲਰ ਕਾਲ ਕੀਤੀ ਹੈ,
2: ਕਹਿੰਦੇ ਚਾਂਜਰ ਦੀ ਪਾਵਾਂ ਚਿਕਾਰ।
1: ਓਕੇ, ਇਹ ਗਾਣਾ ਲਿਖਿਆ ਲਾ ਦਿਓ। ਬੋਧੀ ਜੱਟ ਸ਼ਹਿਜ਼ਾਦਾ, ਆ ਬੋਧੀ ਜੱਟ ਸ਼ਹਿਜ਼ਾਦਾ ਸਾਡੇ ਪ੍ਰੋਗਰਾਮ 'ਚ ਆਇਆ, ਇੱਥੇ ਬੈਠ ਮੇਰਾ ਭਰਾ। ਇਸ ਸਰਦਾਈ ਦਾ ਗਲਾਸ ਪੀਤੇ ਸੀ ਅਬਦੁਲ ਹਮੀਦ ਦੀ ਪਸੰਦ ਉੱਤੇ, ਇੱਕ ਗਾਣਾ ਪ੍ਰੋਗਰਾਮ 'ਚ ਲਾ ਦਈਏ ਅਤੇ ਫਿਰ ਵਾਪਸ ਆਉਂਦੇ ਹਾਂ ਅਤੇ ਪਹਿਲੀ ਵਾਰੀ। ਅੱਛਾ ਰਿਮਸ਼ਾ, ਇਹ ਗਾਣਾ ਬੜਾ ਮਜ਼ੇਦਾਰ ਹੈ, ਇਹ ਨਾ ਜਿਹੜੀ ਮੀਆਂ ਬੀਵੀ ਦੀ ਆਪਸ 'ਚ ਤੁਹਾਡੇ ਦਾ ਅੱਲਾ ਨਾ ਕਰੇ ਕਿਤੇ ਲੜਾਈ ਹੋਵੇ, ਕਿਸੇ ਦੀਵੀ ਨਾਲ ਲੜਾਈ ਹੋਵੇ ਅਤੇ ਮੀਆਂ ਬੀਵੀ ਦੀ ਕੋਈ ਲੜਾਈ ਲੜੂਈ ਹੋ ਗਈ ਅਤੇ ਜਿਹੜੀ ਬੀਵੀ ਹੈ ਨਾ ਉਹ ਰੁੱਸ ਕੇ ਆਪਣੇ ਮੇਕੇ ਚਲੀ ਗਈ ਹੈ, ਹੁਣ ਉਹਨੂੰ ਲੈਣ ਵਾਸਤੇ ਆ ਰਹੇ ਨੇ ਸਾਰੇ। ਅਤੇ ਇੰਜ ਦਾ ਗਾਣਾ ਬੜਾ ਮਜ਼ੇਦਾਰ ਜਿਹਾ, ਉਹ ਇੰਜੋਏ ਕਰੀਏ। ਅਨੀਲਾ ਜੀ ਤੁਸੀਂ ਵੀ ਗੌਰ ਨਾਲ ਸੁਣਨਾ, ਤੁਹਾਨੂੰ ਵੀ ਬੜਾ ਮਜ਼ਾ ਆਏਗਾ। ਨਾਂ ਆ ਜਾਈ ਯੱਕੇ ਵਾਲੀ ਪੇਸ਼ਕਸ਼ ਜੀ, ਸਿਰਫ ਵਰਮੋਡ ਐਫ ਐਮ ਪਾਕਿਸਤਾਨ ਦੇ ਲਾਹੌਰ ਡਿਵੀਜ਼ਨ ਦੀ। 1:57 ਹੋ ਗਏ ਨੇ,
3: ਟੁਰ ਪਾਓ ਕੁੜੇ, ਮੈਂ ਤਾਂ ਆਪ ਨਾਲ ਤੈਨੂੰ ਲੈਣ ਆਇਆ।
4: ਦਫਾ, ਪਹਿਲੀ ਵਾਰੀ ਮੈਨੂੰ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ
1: ਲੋ ਜਨਾਬ ਨਾਲ ਨਾਲ ਤੁਹਾਡੇ ਦੇ ਨਾਲ ਨਾਲ ਸਾਡੇ 101 FM ਪਾਕਿਸਤਾਨ ਦਾ ਲੋਟੇਸ਼ਨ ਤੇ ਵੇਲਾ ਤੁਹਾਨੂੰ ਦੱਸ ਦਈਏ ਜਨਾਬ 2:06 ਹੋ ਗਏ ਨੇ ਤੁਹਾਡਾ ਸਾਡਾ ਸਾਥ ਹੈਗਾ ਜੀ 1 ਵਜੇ ਤੱਕ 3 ਵਜੇ ਤੱਕ ਅਤੇ ਗੱਲ ਹੈਗੀ ਹੈ ਕਿ ਅਸੀਂ ਹਰ ਵੇਲੇ ਕਿ ਸੋਚਦੇ ਰਹਿੰਦੇ ਹਾਂ ਕਿ ਉਹ ਕੀ ਕਹੇਗਾ ਉਹ ਕੀ ਕਹੇਗਾ ਇਹ ਕਿਵੇਂ ਹੋਏਗਾ ਉਹ ਕਿਵੇਂ ਹੋਏਗਾ ਇਹਦੇ ਬਾਰੇ 'ਚ ਇੰਨਾ ਜ਼ਿਆਦਾ ਅਗਰ ਅਸੀਂ ਸੋਚਾਂਗੇ ਤਾਂ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਗੁਜ਼ਾਰਾਂਗੇ ਇਹਦੇ ਬਾਰੇ 'ਚ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਤੇ ਨਾਲ ਨਾਲ ਅਸੀਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਹੀ ਪ੍ਰੋਗਰਾਮ ਹੈ ਜਨਾਬ ਸਾਡਾ ਪ੍ਰੋਗਰਾਮ ਕਰਦਾ ਤੁਹਾਡਾ ਹੀ ਪ੍ਰੋਗਰਾਮ ਹੈ ਅਤੇ ਤੁਹਾਡੇ ਪਸੰਦ ਦੀਆਂ ਜਿਹੜੇ ਗਾਣੇ ਨੇ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਸਾਨੂੰ ਸੁਣਾਓ ਅਤੇ ਅਸੀਂ ਉਹਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਲੱਗੀਏ

0: ਅੱਛਾ ਇੱਕ ਹੋਰ ਬੜੀ ਜ਼ਬਰਦਸਤ ਜੀ ਗੱਲ ਹੈ, ਉਹ ਗੱਲ ਹੈਗੀ ਹੈ ਕਿ ਅਸੀਂ ਇੱਕ ਦੂਸਰੇ ਦੀ ਟੋਹ 'ਚ ਹਰ ਵੇਲੇ ਲੱਗੇ ਰਹਿੰਦੇ ਹਾਂ, ਅਤੇ ਜਿੱਥੇ ਹੋਰ ਬੇਸ਼ੁਮਾਰ ਕੰਮ ਨੇ ਸਾਡੇ ਕੋਲ ਘਰ ਦੇ ਵਿੱਚ, ਖਵਾਤੀਨ ਕੋਲ ਕੰਮ ਘਰ ਦੇ ਕੰਮ ਕਰਨ ਵਾਸਤੇ ਵੇਲਾ ਨਹੀਂ ਬਚਦਾ, ਸਾਡੇ ਕੋਲ ਦਫ਼ਤਰ ਦੇ ਕੰਮ ਮੁਕਾਉਣ ਦਾ ਵੇਲਾ ਨਹੀਂ ਬਚਦਾ, ਸਾਨੂੰ ਆਉਣ ਜਾਣ ਦੇ ਵਿੱਚ ਸਾਡੇ ਕੋਲ ਇੰਨੀ ਮਸਰੂਫੀਅਤ ਹੈ, ਹਰ ਬੰਦਾ ਕਹਿੰਦਾ ਕਿ ਮੈਂ ਬੜਾ ਹੀ ਮਸਰੂਫ ਹਾਂ, ਹਰ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ, ਮਗਰ ਉਹਦੇ ਬਾਵਜੂਦ ਅਸੀਂ ਇੱਕ ਦੂਸਰੇ ਦੀ ਟੋਹ 'ਚ ਲੱਗੇ ਰਹਿੰਦੇ ਹਾਂ, ਉਹਨੇ ਕੀ ਕੀਤਾ, ਇਹ ਕੀ ਹੋਇਆ, ਉਹਨੇ ਕੀ ਕੀਤਾ, ਇਹ ਕੀ ਲੈ ਕੇ ਆਇਆ, ਉਹ ਕਿੱਥੇ ਚੱਲਿਆ, ਇੰਨੇ ਵਜੇ ਕਿਉਂ ਆਇਆ, ਇੰਨੇ ਵਜੇ ਕਿਉਂ ਗਿਆ। ਇਹਦੇ ਨਾਲ ਦੱਸਿਆ ਕੀ ਹੁੰਦਾ ਕਿ ਅਗਰ ਅਸੀਂ ਇੱਕ ਦੂਸਰੇ ਦੀ ਜਸੂਸੀ ਕਰਨੀ ਸ਼ੁਰੂ ਕਰ ਦੇਵਾਂਗੇ, ਟੋਹ ਲੈਣੀ ਸ਼ੁਰੂ ਕਰ ਦੇਵਾਂਗੇ, ਅਤੇ ਅਸੀਂ ਆਪਣੇ ਆਪ ਨੂੰ ਮੁਸ਼ਕਿਲ 'ਚ ਪਾ ਲਵਾਂਗੇ। ਇਸ ਵਾਸਤੇ ਕਹਿੰਦੇ ਜਿਹੜੀ ਜ਼ਰੂਰੀ ਚੀਜ਼ਾਂ ਨੇ ਨਾ, ਉਹਨਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ, ਅਤੇ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਕਿ ਅਗਰ ਕੋਈ ਸਾਡੇ ਮੁਹੱਲੇ 'ਚ ਕੋਈ ਨਵਾਂ ਬੰਦਾ ਨਜ਼ਰ ਆਉਂਦਾ ਹੈ ਜਾਂ ਕੋਈ ਸਾਨੂੰ ਅਜੀਬ ਜਿਹੀ ਐਕਟੀਵਿਟੀ ਨਜ਼ਰ ਆਉਂਦੀ ਹੈ, ਤਾਂ ਉਹਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਮਗਰ ਅਗਰ ਅਸੀਂ ਇੱਕ ਦੂਸਰੇ ਦੀ ਟੋਹ 'ਚ ਹੀ ਲੱਗੇ ਰਹਾਂਗੇ, ਨੇ ਇੰਝ ਕੀਤਾ, ਉਹਨੂੰ ਇੰਝ ਕੀਤਾ, ਉਹਨੂੰ ਇੰਝ ਕੀਤਾ, ਉਹਨੇ ਇੰਝ ਕੀਤਾ, ਅਤੇ ਅਸੀਂ ਆਪਣੇ ਦਿਮਾਗ ਨੂੰ ਖਰਾਬ ਕਰਾਂਗੇ, ਆਪਣੇ ਵਾਸਤੇ ਮੁਸ਼ਕਿਲਾਂ ਪੈਦਾ ਕਰਾਂਗੇ, ਅਤੇ ਸਾਨੂੰ ਚਾਹੀਦਾ ਕਿ ਅਸੀਂ ਬਜਾਏ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ, ਇਸ ਤਰ੍ਹਾਂ ਦੇ ਕੰਮਾਂ ਕਾਰਾਂ 'ਚ ਪੈਣ ਦੀ ਬਜਾਏ, ਅਸੀਂ ਪੋਜ਼ਿਟਿਵ ਵੇ ਦੇ 'ਚ ਅੱਛੇ ਤਰੀਕੇ ਨਾਲ ਅਗਾਂਹ ਵਧਣ ਦੀ ਕੋਸ਼ਿਸ਼ ਕਰੀਏ, ਮਜ਼ਬੂਤ ਹੋ ਕੇ ਸੋਚੀਏ, ਚੰਗੇ ਬਣ ਕੇ ਸੋਚੀਏ, ਚੰਗੀ ਸੋਚ ਸੋਚੀਏ, ਅਤੇ ਸਾਡੇ ਵਾਸਤੇ ਚੰਗੇ ਰਸਤੇ ਸਾਡੇ ਸਾਹਮਣੇ ਮੌਜੂਦ ਹੋਣਗੇ। ਤੁਸੀਂ ਸਾਡੇ ਪ੍ਰੋਗਰਾਮ ਦੀ ਕਾਲ ਕਰ ਸਕਦੇ ਜੀ, ਟੈਲੀਫੋਨ ਨੰਬਰ ਹੈਗਾ ਜੀ 0420-111-0001-01, ਅਤੇ ਬੱਦੀਆਂ ਵਾਲ ਨਹੀਂ ਤਾਂ ਖਾ ਜਾਵਾਂ ਪਤਾਲ। ਹੈਲੋ
1: ਹੈਲੋ,
0: ਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ, ਹਾਂਜੀ ਕੀ ਹਾਲ ਚਾਲ ਹੈ ਤੁਹਾਡਾ?
0: ਕੀ ਬਾਤ ਹੈ ਜਨਾਬ, ਕੀ ਬਾਤ ਹੈ, ਪਹਿਲੇ ਨੰਬਰ ਤੇ ਤੁਹਾਡੀ ਕਾਲ ਮਿਲ ਗਈ, ਵਾਹ ਵਾਹ ਵਾਹ ਵਾਹ ਵਾਹ।
1: ਬਸ ਪਤਾ ਨਹੀਂ ਹੈ, ਮੇਰੀ ਖੁਸ਼ਕਿਸਮਤੀ ਹੈ, ਮੈਂ ਕੋਸ਼ਿਸ਼ ਕਰ ਰਹੀ ਸਾਂ, ਮੈਂ ਕਿਹਾ ਹੋ ਸਕਦਾ ਹੈ ਮੇਰੀ ਲੱਗ ਜਾਏ ਕਾਲ।
0: ਗ੍ਰੇਟ, ਜ਼ਬਰਦਸਤ, ਵੈਲਕਮ ਜਨਾਬ, ਵੈਲਕਮ ਫਰਜ਼ਾਨਾ ਜੀ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ।
1: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬੜਾ ਸੋਹਣਾ ਸਵਾਲ ਅੱਜ ਕੀਤਾ ਤੁਸੀਂ
0: ਜੀ,
1: ਤੇ ਮੇਰਾ ਦਿਲ ਕੀਤਾ ਕਿ ਮੈਂ ਥੋੜੀ ਜਿਹੀ ਇਹਦੇ ਵਿੱਚ ਥੋੜੀ ਜਿਹੀ ਡਿਸਕਸ਼ਨ ਹੋ ਜਾਵੇ।
0: ਬਿਲਕੁਲ ਠੀਕ।
1: ਅਸਲ ਵਿੱਚ ਸਾਡੇ ਸੋਸਾਇਟੀ ਵਿੱਚ ਡਬਲ ਸਟੈਂਡਰਡ ਨੇ, ਕੁਝ ਚੀਜ਼ਾਂ ਬੰਦਿਆਂ ਵਾਸਤੇ ਤੇ ਲਾਗੂ ਨੇ, ਕੁਝ ਚੀਜ਼ਾਂ ਔਰਤਾਂ ਵਾਸਤੇ ਬਿਲਕੁਲ ਵੀ ਲਾਗੂ ਨਹੀਂ
0: ਹੈਗੀ।
1: ਕਿਉਂਕਿ ਮੇਰਾ ਤਾਲੁਕ ਇੱਕ ਸਾਦਾ ਫੈਮਿਲੀ ਤੋਂ ਹੈ ਵੇ, ਤੇ ਉਹ ਖੁਦਾ ਤਾਲਾ ਨੇ ਕੁਝ ਆਵਾਜ਼ ਵੀ ਕੁਝ ਥੋੜੀ ਜਿਹੀ ਬਿਹਤਰ ਦਿੱਤੀ, ਜਰਾ ਸ਼ੌਕ ਵੀ ਸੀ ਗਾਉਣ ਦਾ। ਤੇ ਇੱਕ ਵਾਰੀ ਮੈਂ ਆਪਣੇ ਅੱਬਾ ਜੀ ਨੂੰ ਕਿਹਾ, ਮੈਂ ਕਿਹਾ ਅੱਬਾ ਜੀ, ਉਹ ਮੇਰੇ ਅੱਬਾ ਜੀ ਕਿਸੇ ਦੀ ਤਾਰੀਫ ਨੀ ਕਰਦੇ ਸੀ, ਬਹੁਤ ਕੰਜੂਸ ਸਨ ਤਾਰੀਫ ਤੋਂ। ਮੈਂ ਇੱਕ ਵਾਰੀ ਬੱਚੀ ਖਾਨੇ ਚ ਗਾਣਾ ਗਾ ਰਹੀ ਸੀ, ਤੇ ਉਤੋਂ ਆ ਗਏ, ਮੈਨੂੰ ਨੀ ਪਤਾ ਲੱਗਿਆ ਕਿ ਆ ਗਏ ਨੇ ਘਰ ਨਾਲ, ਤੇ ਮੈਂ ਬਾਹਰ ਨਿਕਲੀ ਤੇ ਮੇਰਾ ਤੇ ਰੰਗ ਨੀਲਾ ਪੀਲਾ ਸਬਜ ਗੁਲਾਬੀ ਹੋ ਗਿਆ। ਮੈਂ ਕਦੀ ਗਾਇਆ ਨੀ ਆਪਣੇ ਵਾਲਿਦ ਸਾਹਿਬ ਦੇ ਸਾਹਮਣੇ। ਮੈਨੂੰ ਕਹਿਣ ਲੱਗੇ ਕਿ ਜੇ ਤੂੰ ਗਾ ਰਹੀ ਸੀ। ਮੈਂ ਕਿਹਾ ਜੀ ਅੱਬਾ ਜੀ, ਮੈਂ ਗਾ ਰਹੀ ਸੀ। ਅੱਛਾ ਗਾਤੀ ਹੋ, ਬਹੁਤ ਅੱਛਾ ਗਾਤੀ ਹੋ। ਅੱਛਾ, ਮੈਂ ਥੋੜੀ ਜਿਹੀ ਨਾ ਮੈਂ ਪਸੜ ਗਈ। ਮੈਂ ਕਿਹਾ ਅੱਬਾ ਜੀ, ਵੋ ਟੀਵੀ ਯਾ ਰੇਡੀਓ? ਕਹਿੰਦੇ ਬਸ ਬਸ ਬਸ ਬਸ, ਨਹੀਂ ਤਾਂ ਕੀ,
0: ਬਸ ਇੱਥੇ ਹੀ, ਖਬਰਦਾਰ
1: ਇਸ ਤੋਂ ਅੱਗੇ ਨਾ ਵਧੀ, ਤੇਰੀ ਮਿਹਰਬਾਨੀ। ਇੱਕ ਦੀਵਾਰ ਜਿਹੀ ਬਣੀ, ਕੁਛ ਐਸੀ ਦੀਵਾਰ ਜਿਹੀ ਬਣੀ, ਤੇ ਉਹ ਕੁਛ ਐਸੀਆਂ ਖੁਆਇਸ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੀ ਖੁਆਇਸ਼ਾਂ ਪੂਰੀ ਨਹੀਂ ਕਰ ਸਕਦੇ।
0: ਸਹੀ ਗੱਲ, ਤੇ
1: ਇਹ ਵੇਖ ਕੇ ਕੁਛ ਲਿਮਿਟੇਸ਼ਨ ਸਾਡੀ ਸੋਸਾਇਟੀ ਦੀਆਂ ਕੁਛ, ਔਰ ਵਾਕਈ ਇਸ ਤਰ੍ਹਾਂ ਹੁੰਦਾ ਹੈ, ਕਈ ਲੋਕ ਵਾਕਈ ਟੋਹ 'ਚ ਵੀ ਰਹਿੰਦੇ ਨੇ ਕਿ ਇਹਨਾਂ ਦੇ ਘਰ ਕੀ ਹੋ ਰਿਹਾ, ਇਹਨਾਂ ਦੇ ਘਰ ਕਿ ਜਿਹੜੀ ਖੁਸ਼ਬੋ ਉੱਠੀ ਹੈ ਉਹ ਕਿਸ ਖਾਣੇ ਦੀ ਖੁਸ਼ਬੋ ਹੈ, ਤੇ ਇਹ ਕੀ ਖਾ ਪਕਾ ਰਹੇ ਨੇ, ਇਹਨਾਂ ਦੇ ਘਰ ਕੌਣ ਆਇਆ।
0: ਆਏ ਦਿਨ ਮਤਲਬ ਫਰਜ਼ ਕਰੋ ਬਿਰਿਆਨੀ ਹੈ ਤੇ ਉਹ ਤੁਸੀਂ ਲੰਘਦੇ ਜੇ ਨਾ, ਤੇ ਉਹ ਜਿਹੜਾ ਐਗਜ਼ੌਸਟ ਫੈਨ ਲੱਗਾ ਹੁੰਦਾ ਨਾ ਕਿਚਨ ਵਾਲਾ, ਉਹਦੀ ਖੁਸ਼ਬੂ ਜਿਹੜੇ ਬੰਦੇ ਨੂੰ ਅਜੀਬ ਜਿਹਾ ਕਰਦੀ, ਯਾਰ ਜਦੋਂ ਲੰਘੋ ਉੱਥੇ ਬਿਰਿਆਨੀ ਪੱਕਦੀ ਇਹਨਾਂ ਦੇ ਘਰ।
1: ਬਿਰਿਆਨੀ ਪੱਕ ਰਹੀ, ਹੋਰ ਕੁਛ ਨੀ, ਹੋਰ ਤੇ ਉਹੀ ਨਾ। ਨਹੀਂ, ਅਲਹਮਦੁਲਿਲਾ, ਮੈਂ ਜਦ ਕੋਫਤੇ ਬਣਾਵਾਂ ਜਾਂ ਸ਼ਾਮੀ ਕਬਾਬ ਬਣਾਵਾਂ ਜਾਂ ਪਲਾਓ ਬਣਾਵਾਂ, ਸਾਡੇ ਘਰ ਜ਼ਿਆਦਾ ਤਿੱਕਰ ਨਾ ਯਖਨੀ ਪਲਾਓ ਬਣਦਾ ਹੈ।
0: ਤੁਸੀਂ ਤਿੰਨ ਧਮਾਕੇ ਕੀਤੇ ਨੇ, ਸ਼ਾਮੀ ਕਬਾਬ ਠਾ, ਪਲਾਓ ਪਕਾਵਾ ਡਜ਼ਰ।
1: ਅੱਛਾ ਵਸੀਮ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਾਡੇ ਘਰ ਜਿਹੜਾ ਹੈ ਨਾ ਸ਼ਾਮੀ ਕਬਾਬ ਦਾ ਰੈਸਿਪੀ ਬਿਲਕੁਲ ਹੀ ਡਿਫਰੈਂਟ ਹੈ।
0: ਅੱਛਾ,
1: ਤੇ ਉਹ ਬਿਲਕੁਲ ਯੂਪੀ ਸਟਾਈਲ ਚ ਬਣਦੇ ਨੇ ਜਿਹੜਾ ਪੰਜਾਬ ਚ ਨਹੀਂ ਲੋਕੀ ਬਣਾਉਂਦੇ।
0: ਅੱਛਾ ਅੱਛਾ, ਤੇ
1: ਉਹ ਬੜੀ ਸਪੈਸ਼ਲਿਟੀ ਸਾਡੇ ਘਰ ਦੀ ਨਾ,
0: ਗ੍ਰੇਟ ਦਾ ਮਤਲਬ ਕਿਸੇ ਦਿਨ ਆਣਾ ਪੈਗਾ ਤੁਹਾਡੇ ਕੋਲ ਯੂਪੀ ਦੇ ਕਬਾਬ ਖਾਣ ਵਾਸਤੇ, ਸੱਚੇ
1: ਜਾਵਾਂ ਮੈਂ ਤੇ ਕਹਿੰਨੀ ਆ ਤੁਸੀਂ ਰੋਜ਼ ਆਓ, ਮੈਂ ਰੋਜ਼ ਤੁਹਾਨੂੰ ਵਾਪਸ ਆਉਂਦਾ, ਐਸੀ ਕੋਈ ਗੱਲ ਨਹੀਂ ਹੈ, ਬਹੁਤ
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਤੇ ਅੱਜ ਫਿਰ ਸੁਣਾਓਗੇ ਕੁਝ ਸਾਨੂੰ?
1: ਅੱਜ ਗਾਣਾ ਮੈਂ ਇੱਕ ਮੈਨੂੰ ਜਿਹੜਾ ਮੁਖੜਾ ਇਹ ਵੀ ਉਹੀ ਆਉਂਦਾ ਲੇਕਿਨ ਮੈਨੂੰ ਪੂਰਾ ਨਹੀਂ ਆਉਂਦਾ, ਮੈਨੂੰ ਬੜਾ ਸੋਹਣਾ ਲੱਗਦਾ ਹੈ ਮੈਡਮ ਦਾ ਗਾਣਾ।
0: ਹਾਂ ਥੋੜਾ ਜਿਹਾ ਸੁਣਾ ਦਿਓ।
1: ਉਹ ਹੈ ਵੇ ਜਾਜ ਤੂੰ ਮੈਂ ਤੇਰੀ ਤੂੰ ਮੇਰਾ ਸਜਣਾ ਬੇਜਾ ਅੱਜ ਤੂੰ ਮੈਂ ਤੇਰੀ, ਇਹ ਵਾਲਾ ਗਾਣਾ ਸੁਣਾ।
0: ਵਾਹ ਵਾਹ ਵਾਹ ਵਿਜਾ ਜਾ ਅੱਜ ਤੂੰ ਮੈਂ ਤੇਰੀ ਤੂੰ ਮੇਰਾ
1: ਮਜ਼ਾ ਨੀ ਆਉਂਦਾ।
0: ਬਹੁਤ ਸ਼ੁਕਰੀਆ,
1: ਅੱਲਾ ਹਾਫਿਜ਼।

0: ਵਿੱਚ ਆ ਜਾ, ਅੱਜ ਤੋਂ ਮੈਂ ਤੇਰੀ ਤੂੰ ਮੇਰਾ ਸਜਣਾ।
1: ਹੈਲੋ, ਆਏ ਕਿੰਨੇ ਕਾਲ ਕੀਤੀ ਹੈ ਮੈਨੂੰ? ਸਾਰਾ ਜੋਸ਼ ਹੀ ਖਤਮ ਕਰਾ ਦਿੱਤਾ ਫੜ ਕੇ ਮੇਰਾ। ਕੀ ਹਾਲ ਹੈ ਤੁਹਾਡਾ? ਠੀਕ ਜੇ?
2: ਫੜਕਾ ਮਾਰਦਾ ਪਿਆ ਮੈਂ ਹਲਕੀ ਜੀ ਆਵਾਜ਼ ਵਿੱਚ।
1: ਐਵੇਂ ਹੀ ਫੜਕਾ ਮਾਰਦਾ ਫਿਰਦਾ, ਕਦੀ ਉਧਰ ਜਾਂਦਾ ਫੜਕਾ ਮਾਰਦਾ। ਬਾਬੇ ਨੇ ਸਾਨੂੰ ਫੜਕਾ ਮਾਰ ਮਾਰ ਕੇ ਪਾਗਲ ਕਰ ਦਿੱਤਾ।
2: ਬਿਲਕੁਲ, ਆਪ ਕੈਸੇ ਹੈਂ?
1: ਸ਼ੁਕਰ ਹੈ ਅੱਲਾ ਕਾ, ਬਿਲਕੁਲ ਠੀਕ। ਹਾਂ ਜੀ,
2: ਆਪਕਾ ਸ਼ੋ ਸੁਣਦੀ ਪਈ ਸੀ, ਮੈਨੂੰ ਬੜਾ ਚੰਗਾ ਲੱਗਦਾ ਪਿਆ ਹਮੇਸ਼ਾ ਦੀ ਤਰ੍ਹਾਂ।
1: ਪਿਛਲਾ ਗਾਣਾ ਤੁਹਾਨੂੰ ਚੰਗਾ ਲੱਗਾ?
2: ਮੈਂ ਸੁਣ ਕੇ ਬੜੀ ਹੱਸੀ। ਮੈਂ
1: ਇਸ ਤਰ੍ਹਾਂ ਦੀ ਜਿਹੜੀਆਂ ਜਿਹੜੇ ਬੰਦੇ ਹੁੰਦੇ ਨੇ ਨਾ, ਉਹਨੂੰ ਫਿਰ ਆਪਣੀ ਅੰਮੀ ਕੋਲ ਬੜੀਆਂ ਝਾੜਾ ਪੈਂਦੀਆਂ ਨੇ।
2: ਲੋਕੀ
1: ਇੰਜ ਕਹਿਣਗੇ, ਲੋਕੀ ਉਂਜ ਕਹਿਣਗੇ, ਤੇ
2: ਬੰਦੇ ਇਹ ਕਹਿੰਦੇ ਨੇ ਕਿ ਮਤਲਬ ਸਿਰ ਦਰਦ ਹੋ ਗਈ ਹੈ। ਮਤਲਬ ਆਪਣੇ ਪੰਜਾਬੀ ਕਾ ਇੱਕ ਵੋ ਮਾਇਨ ਹੀ ਪੁੱਛੇ ਨਾ।
1: ਆਦਤ
2: ਨੀ ਹੈ ਕਿ ਮੈਂ ਕਹੂੰ ਕਿਸੇ ਕੋ ਤੂੰ ਤੂੰ ਮੈਂ, ਹਾਲਾਂਕਿ ਮੇਰੇ ਅੰਦਰ ਤੋਂ ਆਦਤ ਹੀ, ਹਾਲਾਂਕਿ ਲੋਕ ਮੈਨੂੰ ਕਹਿੰਦੇ ਰਹਿੰਦੇ ਨੇ ਇਹ ਵੇਖੋ ਇਹ ਕੀ ਕਰਦੀ ਪਈ ਹੈ, ਇਹਦੇ ਘਰ ਕੌਣ ਆਇਆ, ਕੀ ਪਕਾਉਂਦੀ ਪਈ
1: ਹੈ। ਅਸੀਂ ਇਹ ਗੱਲ ਨੀ ਕਰ ਰਹੇ, ਅਸੀਂ ਇਹ ਗੱਲ ਕਰ ਰਹੇ ਹਾਂ ਕਿ ਲੋਕੀ ਕੀ ਕਹਿਣਗੇ। ਮੈਂ ਕੱਪੜਾ ਐਵੇਂ ਰੰਗ ਮੈਨੂੰ ਬਹੁਤ ਪਸੰਦ ਹੈ, ਮੈਂ ਕਹਿੰਦਾ ਮੈਂ ਕਲਰ ਦੀ ਸ਼ਰਟ ਪਾਵਾਂਗਾ, ਮਗਰ ਮੈਂ ਕਹਿੰਦਾ ਹਾਏ ਲੋਕੀ ਕੀ ਕਹਿਣਗੇ, ਇਹ ਕਿਹੜੇ ਕੱਪੜੇ ਪਾ ਕੇ ਆ ਗਿਆ, ਵਾਲ ਚਿੱਟੇ ਨੇ। ਇੱਕ ਬੰਦੇ ਦੇ ਵਾਲ ਚਿੱਟੇ ਨੇ, ਉਹ ਕਲਰ ਲਾਉਣਾ ਚਾਹ ਰਿਹਾ, ਮਗਰ ਉਹ ਕਹਿੰਦਾ ਉਹ ਡਰਦਾ ਕਲਰ ਨਹੀਂ ਲਾਉਂਦਾ ਪਿਆ, ਮੈਂ ਕਲਰ ਲਾ ਕੇ ਜਾਵਾਂਗਾ ਤਾਂ ਸਾਰੇ ਕਹਿਣਗੇ ਹੈ ਤੁਸੀਂ ਇਹ ਵਾਲਾਂ ਨੂੰ ਕੀ ਕਰਕੇ ਆ ਗਏ ਜੇ, ਤਾਂ ਕੀ ਮਤਲਬ ਕਾਲੀ ਸ਼ਾਹ ਵਾਲ ਕਰਕੇ ਆ ਗਏ ਜੀ, ਇਹ ਤੁਹਾਡੀ ਉਹ ਬੁੱਛਾ ਕਾਲੀ ਹੈ ਸ਼ਾਹ ਹੋਈ ਆ ਪਈਆਂ ਨੇ, ਇਹ ਤੁਸੀਂ ਕਿੰਨਾ ਕੁ ਗੱਲ ਲਾ ਲਿਆ। ਅੱਛਾ, ਲੋਕਾਂ ਨੂੰ ਲੋਕਾਂ ਨੂੰ ਇੱਕ ਟੌਪਿਕ ਮਿਲ ਜਾਂਦਾ ਨਾ ਛੇੜਨ ਵਾਸਤੇ, ਹੱਸਣ ਵਾਸਤੇ, ਹੈ ਨਾ।
2: ਮੈਂ ਵਾਕਈ ਦੇ ਵਿੱਚ ਮੈਂ ਆਪਣੇ ਨਾ ਅਗਰ ਮੈਂ ਆਪਣੇ ਬੰਦੇ ਦੀ ਗੱਲ ਦੱਸਦੀ ਹਾਂ ਤੁਹਾਨੂੰ, ਮੈਂ ਨਾ ਆਪਣੇ ਤਾਇਆ ਬੁਗੇ ਘਰ ਕੋਲ ਲੈ ਕੇ ਜਾਣਾ, ਤਾਂ ਮੈਂ ਅੰਕਲ ਕਹਿੰਦੀ ਪਈ ਮੈਂ ਕਿਹਾ ਤੁਸੀਂ ਨਾ ਫੇਸ਼ੀਅਲ ਫੂਸ਼ੀ ਕਰਾ ਲਓ, ਮੈਂ ਤੁਹਾਡਾ ਫੇਸ਼ੀਅਲ ਕਰ ਦੇਣੀ। ਕਹਿੰਦੀ ਨਹੀਂ, ਕਹਿੰਦੇ ਮੈਂ ਨਹੀਂ ਕਰਾਉਣ, ਲੋਕੀ ਕੀ ਕਹਿਣਗੇ, ਮੈਂ ਚਿੱਟਾ ਹੋ ਗਿਆ, ਮੈਂ ਕਿਹਾ ਖੁਦਾ ਦੇ ਬੰਦੇ ਫੇਸ਼ੀਅਲ ਕਰਾ ਦੇ, ਬਹੁਤ ਬੰਦਾ ਚਿੱਟਾ ਹੋ ਜਾਂਦਾ।
1: ਯਕੀਨ ਕਰੋ ਫੇਸ਼ੀਅਲ ਕਰਾ ਕੇ ਤੁਹਾਡੇ ਮੂੰਹ ਦੇ ਦਾਣੇ ਵਗੈਰਾ ਵੀ ਠੀਕ ਹੋ ਜਾਂਦੇ ਨੇ, ਤੇ ਉਹਦੇ 'ਚ ਲੋਕਾਂ ਨੂੰ ਲੋਕੀ ਕਹੀ ਜਾਣ। ਅਸੀਂ ਇਸ ਚੱਕਰ ਦੇ 'ਚ ਆਪਣੀਆਂ ਬੇਸ਼ੁਮਾਰ ਖੁਆਇਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੁਚਲ ਦਿੰਦੇ ਹਾਂ, ਉਹਨਾਂ ਨੂੰ ਪੂਰਾ ਨਹੀਂ ਕਰਦੇ, ਹੈ ਨਾ। ਸ਼ਹਿਰੀ ਬਾਬੂ ਲੰਘ ਦਾ। ਅੱਛਾ, ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ।
2: ਜਾਤੇ ਜਾਤੇ ਅਨੀਲ ਆਪੀ ਕੋ ਮੇਰਾ ਸਲਾਮ, ਫਰਜ਼ਾਨਾ ਆਪੀ ਕੋ, ਮਾਰੀ ਆਪੀ ਕੋ, ਸਾਜਦਾ ਸਭੀ ਸੁਣਨੇ ਵਾਲੋ ਕੋ ਮੇਰਾ ਸਲਾਮ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖੇਗਾ, ਅੱਲਾ ਹਾਫਿਜ਼।
1: ਅੱਲਾ ਹਾਫਿਜ਼, ਓਕੇ ਜੀ। ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਤੁਹਾਡੇ ਵਾਸਤੇ ਤੁਹਾਡੀ ਪਸੰਦ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸਿਰਫ ਵਰਮਨ ਐਫ ਐਮ ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ। ਅਤੇ ਜਨਾਬ, ਤੁਹਾਡੀਆਂ ਕਾਲਾਂ ਸਾਡੇ ਤੱਕ ਪਹੁੰਚਦੀਆਂ ਪਈਆਂ ਨੇ, ਅਗਲੇ ਕਾਲ ਨਾਲ ਗੱਲ ਕਰਕੇ ਵੇਖਦੇ ਹਾਂ ਲੈਣ 'ਤੇ ਕੌਣ ਮੌਜੂਦ ਹੈ। ਵੇਲਾ ਦੱਸੋ, 2:17 ਮਿੰਟ ਹੋ ਗਏ ਨੇ। ਹੈਲੋ, ਵਾਲੇਕੁਮ ਸਲਾਮ ਸ਼ਮੀਮ ਜੀ, ਕੀ ਹਾਲ ਚਾਲ ਆ?
3: ਹੋਰ
1: ਸੁਣਾਓ, ਠੀਕ ਠਾਕ ਜੇ?
3: ਜੀ ਸ਼ੁਕਰ ਸ਼ੁਕਰ ਸ਼ੁਕਰ ਅਦਾ। ਅੱਜ ਟੋਪਿਕ ਵਾਲੇ ਦੇਖੋ ਜੀ, ਲੋਕਾਂ ਦਾ ਕੰਮ ਕਹਿਣਾ, ਤੇ ਬੰਦਾ ਇਨਸਾਨ ਆਪਣੀ ਮਰਜ਼ੀ ਕਰੇ, ਲੋਕ ਜੋ ਕਹਿੰਦੇ ਨੇ ਕਹਿੰਦੇ ਰਹਿੰਦੇ ਨੇ, ਇਹਦੇ ਇਸ ਗੱਲ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਲੋਕੀ ਕੀ ਕਹਿਣਗੇ।
1: ਅੱਛਾ,
3: ਹਾਂਜੀ, ਆਪਣੀ ਮਰਜ਼ੀ ਕਰੋ ਤੁਸੀਂ ਜੋ ਦਿਲ ਕਰਦੇ।
1: ਚਲੋ ਫਿਰ ਤੁਸੀਂ ਸਾਡੀ ਮਰਜ਼ੀ ਕਿ ਤੁਸੀਂ ਸਾਡੇ ਪ੍ਰੋਗਰਾਮ 'ਚ ਹੱਸ ਕੇ ਵਿਖਾਓ, ਮਿਲ ਕੇ ਹੱਸਦੇ ਆ ਫਿਰ, ਹੈ
3: ਮਜ਼ੇਦਾਰ।
1: ਕਰਾਂਗੇ ਸ਼ਵੀਮ ਜੀ, ਥੈਂਕ ਯੂ ਵੈਰੀ ਮਚ। ਕੋਈ ਗਾਣਾ ਸੁਣਾਓਗੇ ਸਾਨੂੰ?
3: ਕਿਹੜਾ ਵਾਲਾ?
1: ਤੁਹਾਡੀ ਪਸੰਦ ਦੇ ਗਾਣੇ ਨੇ, ਤੁਹਾਨੂੰ ਪਤਾ ਹੀ ਹੈ।
3: ਮੇਰੇ ਪਸੰਦ ਦੇ ਗਾਣੇ ਤੇ ਬਹੁਤ ਨੇ, ਔਰ ਸਦਾ ਬਹਾਰ ਗਾਣੇ ਨੇ। ਇੱਕ ਮੂਵੀ ਆਈ ਸੀ ਪੰਜ ਦਰਿਆ, ਉਹਦਾ ਗਾਣਾ ਮੇਰੇ ਸੱਜਰੇ ਫੁੱਲਾਂ ਦੇ ਗਜਰੇ
1: ਕੰਡਿਆਂ
3: ਦੇ ਬਸ ਪੈ।
1: ਸੁਣਾਓ ਨਾ।
3: ਅੱਜ ਰਹਿੰਦਾ ਬਸ ਇਸੇ ਤਰ੍ਹਾਂ ਹੀ ਰਹਿੰਦਾ।
1: ਪਹਿਲੇ ਬੋਲ ਬੋਲੋਗੇ ਤੇ ਗਾਣਾ ਲੱਗੇਗਾ, ਵਰਨਾ ਨਹੀਂ ਲੱਗੇਗਾ।
3: ਮੇਰੇ ਸੱਜਰੇ ਫੁੱਲਾਂ ਦੇ ਗਜਰੇ ਕੰਡਿਆਂ ਦੇ ਬਸ ਪੈ ਗਏ, ਮੇਰੇ ਸੱਜਰੇ ਚੁੱਪ ਕੀਤੇ ਅਸੀਂ ਰਹਿ ਗਏ, ਮੇਰੇ ਸੱਜਰੇ ਫੁੱਲਾਂ ਦੇ ਗਜਰੇ। ਮੈਡਮ ਨੇ ਗਾਇਆ।
1: ਕਿਆ ਬਾਤ ਹੈ, ਕਿਆ ਬਾਤ ਹੈ! ਆਪਣੇ ਜ਼ਮਾਨੇ ਦਾ ਸੁਪਰ, ਬਲਕਿ ਹਰ ਜ਼ਮਾਨੇ ਦਾ ਸੁਪਰ ਹਿੱਟ ਗੀਤ ਹੈ। ਬੜੀ ਮਿਹਰਬਾਨੀ ਸ਼ਮੀਮ ਜੀ, ਥੈਂਕ ਯੂ।
3: ਬਾਕੀ ਸਭ ਨੂੰ ਮੇਰੀ ਤਰਫੋਂ ਬਹੁਤ ਬਹੁਤ ਸਲਾਮੀ। ਬਾਈ ਆਏ ਸੀ, ਤਾਰਿਕ ਭਾਈ ਨੇ ਕੁਵੈਤ ਵਾਲੇ, ਔਰ ਅਨੀਲਾ ਨੇ, ਔਰ ਰੁਜ਼ਵਾਨਾ, ਔਰ ਸਭ ਨੂੰ, ਫਰੀ ਨੂੰ ਮੇਰੀ ਤਰਫੋਂ ਬਹੁਤ ਅਸਲਾਮ ਅਲੈਕੁਮ।

0: ਮੇਰੇ ਸਜਰੇ ਫੁੱਲਾਂ ਦੇ ਗਜਰੇ। ਹੈਲੋ,
1: ਅਸਲਾਮ ਅਲੈਕੁਮ ਜੀ।
0: ਵਾਲੇਕੁਮ ਅਸਲਾਮ,
1: ਕੀ ਹਾਲ ਹੈ ਵਸੀਮ ਭਾਈ
0: ਜੀ? ਸ਼ੁਕਰ ਅੱਲਾ ਦਾ, ਠੀਕ ਹੈ। ਕੌਣ ਬੋਲਦੇ ਪਏ ਜੇ?
1: ਜੀ ਮੈਂ ਦੱਸਣਾ ਵਾ, ਮੈਂ ਇਸੇ ਗਾਣੇ ਜਿਹੜਾ ਤੁਸੀਂ ਕਿਹਾ ਨਾ ਜੀ, ਆਪਣੇ ਜ਼ਮਾਨੇ ਦਾ ਸੁਪਰ ਹਿੱਟ ਗੀਤ।
0: ਹਾਏ ਹਾਏ ਹਾਏ, ਉਸਤਾਦ ਜੀਰਾ
1: ਜੀ, ਉਸਤਾਦ ਜੀਰਾ, ਬਾਬਾ ਸਿਆਹਪੋਸ਼ ਆਲਮ ਚਾਹ ਪਾ ਦੇ ਛੋਟੇ। ਮੈਂ ਕਿਹਾ ਮੇਰੇ ਸਵਾਲ ਦਾ ਜਵਾਬ ਦਿਓ, ਫਿਰ ਮੈਂ ਚਾਹ ਪਾਵਾਂਗਾ। ਤੇ ਕਹਿੰਦੇ ਜੀ ਪੁੱਛੋ। ਮੈਂ ਕਿਹਾ ਜੀ ਇਹ ਮੈਂ ਗੀਤ ਸੁਣਨਾ ਵਾ, ਮੇਰੇ ਗਜਰੇ ਫੁੱਲਾਂ ਦੇ ਸਜਰੇ ਕੰਡਿਆਂ ਦੇ ਵੱਸ ਪੈ, ਕੀ ਸੋਚ ਕੇ ਲਿਖਿਆ ਸੀ? ਮੈਨੂੰ ਕਹਿਣ ਲੱਗੇ ਤੇਰੀ ਸਾਈ ਨੇ ਤੇ ਮੈਂ ਜਾਣਾ ਸੀ ਪ੍ਰੋਗਰਾਮ ਤੇ।
0: ਅੱਛਾ।
1: ਤੇ ਮੇਰੇ ਬਾਹਰ ਬੇਲੀਆਂ ਨਾਲ ਮੇਰਾ ਟਾਈਮ ਹੋਇਆ ਸੀ, ਘਰ ਮੇਰੇ ਕਿੱਕਰ ਦਾ ਰੁੱਖ ਲੱਗਾ ਹੈ।
0: ਅੱਛਾ।
1: ਕਹਿੰਦਾ ਮੈਂ ਉੱਥੇ ਗਿਆ ਵਾ, ਉਹਨਾਂ ਦੇ ਵਿੱਚ ਲੇਟ ਹੋ ਗਿਆ ਤੇ ਮੈਂ ਘਰ ਵਾਪਸ ਆ ਰਿਹਾ ਕਿ ਉਹਨੂੰ ਬਹਾਨਾ ਕੀ ਲਾਵਾਂਗਾ, ਰਾਹ ਵਿੱਚ ਗਜਰੇ ਬਣਾ ਕੇ ਬੈਠੇ ਸੀ ਫੁੱਲਾਂ ਦੇ ਤੇ ਮੈਂ ਉਹ ਉੱਥੋਂ ਦੋ ਲੈ ਲੈਣੇ।
0: ਵਾਹ ਵਾਹ ਵਾਹ,
1: ਕੁੰਡਾ ਖਟਕਾਇਆ ਵੇ ਤੇ ਅੰਦਰੋਂ ਉੱਡ ਕੇ ਮੇਰੇ ਮੱਥੇ 'ਚ ਵੱਜੀ ਹੈ, ਤੁਸੀਂ ਆ ਗਏ ਹੋ ਇੰਨੀ ਲੇਟ ਕਰਕੇ, ਸਾਰੇ ਲੋਕ ਉੱਥੇ ਪਹੁੰਚ ਗਏ ਨੇ ਤੇ ਗਜਰੇ। ਮੈਂ ਕਿਹਾ ਤੇਰੇ ਲਈ ਗਜਰੇ ਲੈਂਦਾ ਰਿਹਾ ਵਾ, ਮੈਨੂੰ ਲੇਟ ਹੋ ਗਈ ਆ। ਤੇ ਉਹਨੇ ਗਜਰੇ ਫੜੇ ਤੇ ਦੋਵੇਂ ਗੁੱਸੇ ਨਾਲ ਸੁੱਟੇ ਤੇ ਉਹ ਦੋਵੇਂ ਦਰਖਤ ਦੇ ਉੱਤੇ ਚਲੇ ਗਏ ਨੇ।
0: ਅੱਛਾ।
1: ਜਦੋਂ ਅਸੀਂ ਫੰਕਸ਼ਨ ਤੇ ਚਲੇ ਗਏ ਵਾਪਸ ਘਰ ਆਇਆ, ਮੈਨੂੰ ਨੀਂਦ ਨੀ ਪੈ ਰਹੀ। ਜਦੋਂ ਅਖੇ ਪੁੱਤਰ 1:30 ਦਾ ਟਾਈਮ ਹੋਇਆ ਤੇ ਉਦੋਂ ਮੈਂ ਗੀਤ ਲਿਖਿਆ ਸੀ, ਮੇਰੇ ਗਜਰੇ ਫੁੱਲਾਂ ਦੇ ਸਜਰੇ।
0: ਹਾਏ ਹਾਏ ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ।
1: ਮੈਂ ਕਿਹਾ ਤੁਹਾਡੇ ਨਾਲ
0: ਖੂਬਸੂਰਤ ਯਾਦ, ਖੂਬਸੂਰਤ ਯਾਦ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ ਹੈ, ਬੜੀ ਮਿਹਰਬਾਨੀ ਜੀਰਾ ਜੀ। ਹੋਰ ਸੁਣਾਓ, ਠੀਕ ਠਾਕ ਜੇ?
1: ਮੈਂ ਵਧੀਆ ਤੇ ਅੱਲਾ ਦਾ ਬੜਾ ਕਰਮ ਜੇ ਭਾਅ ਜੀ, ਦੁਆਵਾਂ ਤੁਹਾਡੀਆਂ ਨੇ ਤੇ ਸ਼ਹਿਜ਼ਾਦ ਨੂੰ ਤੇ ਨੀਫ ਡਰਾਈਵਰ ਨੂੰ ਤੇ ਮਾਰਾ ਬੇਗ ਨੂੰ ਤੇ ਨੀਲਾ ਜੀ ਨੂੰ ਤੇ ਫਰੀ ਨੂੰ, ਇਹਨਾਂ ਸਭ ਨੂੰ ਮੇਰਾ ਸਲਾਮ। ਕਰਮਦਾਦ ਵੀ ਸੁਣਦਾ ਪਿਆ ਜੀ, ਅੱਜ 7 ਬੰਦੇ
0: ਤੇ ਸਾਡੇ ਸਾਡੇ ਟੌਪਿਕ ਤੇ ਵੀ ਤਾਂ ਗੱਲ ਕਰੋ ਨਾ।
1: ਟੌਪਿਕ ਜਨਾਬ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ ਬੰਦੇ ਨੂੰ, ਦੂਸਰਿਆਂ ਦੇ ਪਿੱਛੇ ਠੀਕ ਹੈ, ਉਹਨਾਂ ਨੇ ਆਪਣਾ ਫੈਸ਼ਨ ਆਪ ਕੀਤਾ ਜਾਂ ਆਪ ਉਹਨਾਂ ਨੇ ਹਰ ਚੀਜ਼ ਅੱਛੀ ਪਾਈ ਹੈ, ਤੇ ਤੁਸੀਂ ਆਪਣੀ ਮਰਜ਼ੀ ਕਰੋ। ਜੋ ਤੁਸੀਂ ਪਾਇਆ ਇਹ ਨਾ ਸੋਚੋਗੇ ਯਾਰ ਮੈਨੂੰ ਲੋਕ ਕੀ ਕਹਿਣਗੇ।
0: ਅੱਛਾ ਅੱਛਾ ਅੱਛਾ ਅੱਛਾ। ਮਗਰ ਅਗਰ ਕਿਸੇ ਨੂੰ ਕੋਈ ਤੁਹਾਡੇ ਉਸ ਤੁਹਾਡੇ ਐਕਟ ਤੋਂ, ਤੁਹਾਡੇ ਉਸ ਕੰਮ ਤੋਂ ਕਿਸੇ ਨੂੰ ਕੋਈ ਤਕਲੀਫ ਨਹੀਂ ਪਹੁੰਚਦੀ ਤੇ ਤੁਹਾਨੂੰ ਉਹਨੂੰ ਕਰਨ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ
1: ਜੀ। ਬਿਲਕੁਲ ਬਿਲਕੁਲ, ਇਸ ਤਰ੍ਹਾਂ ਵਸੀਮ ਭਾਈ,
0: ਚਲੋ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।
1: ਤੇ ਆ ਜਿਹੜਾ ਗੀਤ ਚਲਾਓਗੇ ਨਾ, ਇਸ ਤੋਂ ਅਗਲਾ ਇਹਨਾਂ ਸਾਰਿਆਂ ਦੇ ਮੰਜੇ ਤੇ ਬੈਠੇ ਕਰਮਦਾਦ ਰੀਨ ਸਭ ਨੂੰ ਡੈਡੀਕੇਟ ਕਰ ਦੇਣਾ।
0: ਓਕੇ ਓਕੇ, ਅੱਲਾ ਹਾਫਿਜ਼,
1: ਰੱਬ ਰਾਖਾ ਤੇ ਅੱਲਾ ਬੇਲੀ,
0: ਅੱਲਾ ਬੇਲੀ। ਓਕੇ ਜੀ, ਬਾਬਾ ਸ਼ਹਿਜ਼ਾਦ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, 1 ਨਹੀਂ 2 ਨਹੀਂ 3 ਨਹੀਂ 4 ਨਹੀਂ 5, ਕਈ ਸਾਰੀਆਂ ਕਾਲਾਂ ਇਹਨਾਂ ਦੀਆਂ ਆਈਆਂ ਨੇ। ਬਹੁਤ ਸ਼ੁਕਰੀਆ ਜਨਾਬ ਮੁਹੰਮਦ ਸ਼ਹਿਜ਼ਾਦ, ਤੁਸੀਂ ਜਦੋਂ ਆਉਂਦੇ ਜੇ ਛਾ ਜਾਂਦੇ ਜੇ, ਸਾਨੂੰ ਬੜੇ ਸੋਹਣੇ ਸੋਹਣੇ ਡਾਇਲੋਗ ਵੀ ਸੁਣਾਉਂਦੇ ਜੇ ਅਤੇ ਬੜਾ ਮਜ਼ਾ ਆਉਂਦਾ ਤੁਹਾਡੇ ਡਾਇਲੋਗ ਸੁਣ ਕੇ। ਤੁਹਾਡੀ ਕਾਲ ਦਾ ਸਾਨੂੰ ਇੰਤਜ਼ਾਰ ਹੈ, ਜਦੋਂ ਹੀ ਤੁਹਾਡੀ ਕਾਲ ਆਈ ਅਸੀਂ ਉਹਨੂੰ ਉਸੇ ਵੇਲੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਅਤੇ ਜਨਾਬ ਇਸ ਵੇਲੇ ਪ੍ਰੋਗਰਾਮ 'ਚ ਸ਼ਾਮਿਲ ਕਰਨ ਲੱਗੇ ਹਾਂ ਅਸੀਂ ਇੱਕ ਖੂਬਸੂਰਤ ਜੀ ਯਾਦ, ਯਾਨੀ ਖੂਬਸੂਰਤ ਜਿਹਾ ਡਾਇਲੋਗ। ਜੀ ਮੈਂ ਵੀ ਸਿਰ ਚੁੱਕਣ ਦੇ 101 ਵੱਲ ਜਾਣਾ ਵਾ। ਹੁਣ ਹੁਣ ਫਿਰ ਮਗਜ਼ਾ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਅਹਿਮਦ ਤੁਹਾਡੇ ਨਾਲ, ਅਤੇ ਤੁਹਾਡੀਆਂ ਗੱਲਾਂ ਸਾਡੇ ਤੱਕ ਗੱਬੜਦੀਆਂ ਪਈਆਂ ਨੇ। ਦੇਖਦੇ ਹਾਂ ਕਿ ਅਗਲਾ ਬੰਦਾ ਸਾਡੇ ਨਾਲ ਕਿਹੜਾ ਲੈਣ ਦੇ ਮੌਜੂਦ ਹੈਗਾ। ਹੈਲੋ,
2: ਜੱਟ
0: ਨੂੰ ਵੈਸ਼ੀ ਕਰ ਦਿੱਤਾ
2: ਜੀ। ਹਾਂ ਜੀ, ਤੇ ਮਾਸ਼ਾਅੱਲਾ ਜੀ, ਬੜਾ ਚੰਗਾ ਪ੍ਰੋਗਰਾਮ, ਬੜੀਆਂ ਚੰਗੀਆਂ ਗੱਲਾਂ, ਤੇ ਮਾਸ਼ਾਅੱਲਾ ਤੁਸੀਂ ਹੁਣ ਮੇਰਾ ਨਾਂ ਲਿਆ ਤੇ ਖੁਸ਼ੀ ਹੋਈ ਬੜੀ ਜੀ। ਜੀਰਾ ਵੀ ਆ ਗਿਆ, ਸਾਰੇ ਭੈਣ ਭਰਾ ਆ ਰਹੇ ਨੇ, ਸਾਰਿਆਂ ਨੂੰ ਸਲਾਮ।

0: ਤੇ ਐਂਡ ਵਾਲਾ ਡਾਇਲੋਗ ਬੋਲਣ ਲੱਗਾ, ਉਹ ਕਿੰਨੀ ਦੇਰ ਬੋਲ ਰੱਖੇ ਮੂਰਖਾ, ਮੈਨੂੰ ਇੱਕ ਕਾਰੋਬਾਰ ਕਰਨ ਵਾਸਤੇ ਕਿੰਨੇ ਘਰ ਬਰਬਾਦ ਕਰਨੇ ਪੈ ਗਏ ਨੇ, ਦਫ਼ਨ ਕਰ ਦੋ ਇਹਨੂੰ, ਤੇਰੀ ਤੇਰੀ ਤੇ ਲਿਖ ਦਿਓ, ਇਨਸਾਫ਼ ਹੁੰਦਾ ਰਿਹਾ ਤੇ ਕੋਈ ਮਾਲਾ ਖੜਾਕ ਨਹੀਂ ਕਰੇਗਾ, ਖੜਾਕ ਨਹੀਂ ਕਰੇਗਾ।
1: ਓਏ ਹੋਏ ਹੋਏ ਹੋਏ, ਇਨਸਾਫ਼ ਹੁੰਦਾ ਰਿਹਾ ਤੇ ਕੋਈ ਮੌਲਾ ਖੜਾਕ ਨਹੀਂ ਕਰੇਗਾ, ਸ਼ਹਿਜ਼ਾਦ ਮੇਰਾ ਭਰਾ ਸ਼ਹਿਜ਼ਾਦ ਖੜਾਕ ਨਹੀਂ ਕਰੇਗਾ, ਇਹਨੂੰ ਰੋਕ ਲੈ ਰੋਸ਼ਨਾ, ਸ਼ਹਿਜ਼ਾਦ ਵੇਸ਼ਦਾ ਜਾ ਰਿਹਾ ਜੀ। ਚਲੋ ਚਲੋ, ਬੜੀ ਮਿਹਰਬਾਨੀ ਮੁਹੰਮਦ ਸ਼ਹਿਜ਼ਾਦ, ਬਹੁਤ ਸ਼ੁਕਰੀਆ। ਓਕੇ ਜੀ, ਮੁਹੰਮਦ ਸ਼ਹਿਜ਼ਾਦ ਨੇ ਆ ਕੇ ਖੂਬ ਰੌਣਕ ਲਾਈ ਹੈ, ਤੇ ਗੱਲ ਦੇ ਟੋਪਿਕ ਦੇ ਉੱਤੇ ਵੀ ਜ਼ਰੂਰ ਬੋਲੋ ਕਿ ਅਸੀਂ ਐਵੇਂ ਘੱਪਦੇ ਰਹਿੰਦੇ ਹਾਂ ਕਿ ਉਹ ਲੋਕੀ ਕੀ ਕਹਿਣਗੇ। ਸਾਨੂੰ ਇਹ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ, ਔਰ ਸਾਡੀ ਬੁਝਾਰਤ ਵੀ ਤਾਂ ਦੱਸੋ ਨਾ, ਬੱਧੀਆਂ ਵਾਲ ਨੇ ਤੇ ਖਾ ਜਾਵਾਂ ਪਤਾਲ। 2:26, ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ,
2: ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ। ਰੀਲਾ ਜੀ ਜੀ ਆਇਆ ਰੋ, ਵੈਲਕਮ ਵੈਲਕਮ ਵੈਲਕਮ,
2: ਬਹੁਤ ਸ਼ੁਕਰੀਆ ਤੇ ਉਸ ਤੋਂ ਬਾਅਦ ਤੇ ਮੈਂ ਜਿਲੇ ਕਦੀ ਗੁਣਗੁਣਾਣਾ ਨਾ, ਤਾਂ ਪਹਿਲੇ ਪੂਰੇ ਘਰ ਚ ਚੱਕਰ ਲਾ ਕੇ ਵੇਖਣਾ ਭਾਈ ਜੰਤੇ ਨਹੀਂ ਹੈਗੇ।
1: ਸਿਰਫ ਤੇ ਨਾ ਉਹ ਕਹਿੰਦੇ ਅਸੀਂ ਚੋਰੀ ਚੋਰੀ ਨਾ ਆਪਣੇ ਵੱਡੇ ਭਾਈ ਤੋਂ ਲੁਕ ਕੇ ਨਾ ਤੇ ਪ੍ਰੋਗਰਾਮ ਬਣਾਉਣਾ ਸੀ, ਕਹਿੰਦਾ ਅਸੀਂ ਅੱਜ ਆਪਣੀ ਸਹੇਲੀ ਨੂੰ ਮਿਲਣ ਚੱਲੀ ਆ, 12 ਵਜੇ ਦੁਪਹਿਰ ਦੇ 12 ਵਜੇ ਸ਼ੋਅ ਹੁੰਦਾ ਸੀ, ਉਹਨਾਂ ਨੂੰ ਉਸੇ ਵੇਲੇ ਪਤਾ ਲੱਗ ਜਾਣਾ, ਕਹਿੰਦਾ ਅਸੀਂ ਨਾ ਬਹਾਨਾ ਬੂਨਾ ਲਾ ਕੇ ਨਾ ਤੇ ਕਹਿਣਾ ਕਿ ਚਲੋ ਜਾ ਕੇ ਜੇ ਔਰਤਾਂ ਦਾ ਸ਼ੋਅ ਜਾ ਕੇ ਦੇਖ ਲਿਆ, ਜਾ ਕੇ ਫਿਲਮ ਦੇਖ ਲਈਏ। ਕਹਿੰਦੇ ਅਸੀਂ ਹਾਲੀ ਘਰੋਂ ਬਾਹਰ ਨਿਕਲਦੇ, 7 ਵਜੇ ਤੋਂ ਕੋਈ 1 ਕਿਲੋਮੀਟਰ ਪਿੱਛੇ ਭਾਈ ਯਾਰ ਖੜੇ ਸੀ ਸੜਕ ਦੇ ਦਰਮਿਆਨ, ਚਲੋ ਘਰ ਵਾਪਸ। ਕਹਿੰਦੇ ਉੱਥੇ ਹੀ ਅਸੀਂ ਵਾਪਸ ਆ ਜਾਣਾ, ਘਰ ਬਹਿ ਕੇ ਨਾਨ ਕਬਾਬ ਮੰਗਾ ਕੇ ਖਾ ਲੈਣੇ ਅਸੀਂ।
2: ਮੈਂ ਪਹਿਲੇ ਪੂਰੇ ਘਰ ਚੱਕਰ ਲਾ ਕੇ ਵੇਖਣਾ ਕਿ ਭਾਈ ਜਾਨ ਤੂੰ ਨਹੀਂ ਹੈ। ਅੱਛਾ ਨਹੀਂ, ਸ਼ੁਕਰ ਹੈ, ਨਹੀਂ ਤੇ ਮੇਰੇ ਗਾਣੇ ਦੀ ਬਜਾਏ ਮੇਰੇ ਤਰਾ ਹੀ ਨਿਕਲ ਜਾਣਾ। ਬਾਕੀ ਹੈ ਕਿ ਟੋਪਿਕ ਅੱਛਾ ਹੈ, ਆਹੋ ਆਪਣੀ ਮਰਜ਼ੀ ਕਰਨੀ ਤੇ ਚਾਹੀਦੀ ਹੈ, ਬਿਲਕੁਲ ਕਰਨੀ ਚਾਹੀਦੀ ਹੈ ਨਾ, ਜ਼ਿੰਦਗੀ ਕੋ ਬਾਰ ਬਾਰ ਥੋੜੀ ਮਿਲਦੀ ਹੈ। ਮਗਰ ਕਿਸੇ ਵਕਤ ਕਿਸੇ ਵੱਡੇ ਦਾ ਕਿਸੇ ਪਿਆਰੇ ਦਾ ਲਿਹਾਜ਼ ਕਰਕੇ ਉਹ ਹੀ ਮੰਨ ਲੈਣੀ ਚਾਹੀਦੀ ਹੈ।
1: ਫਲਾਨੀ ਸਹੇਲੀ ਕੀ ਸੋਚੇਗੀ, ਹਾਏ ਉਹਦੀ ਅੰਮੀ ਕੀ ਸੋਚੇਗੀ, ਇਹ ਕੀ ਪਾ ਕੇ ਆ ਗਈ ਹੈ।
2: ਆਪਣੀ ਮਰਜ਼ੀ ਕਰੋ, ਆਪਣੀ ਰੂਹ ਰਾਜ਼ੀ ਕਰਨੀ, ਆਪਣਾ ਦਿਲ ਜਿਹੜਾ ਨਾ ਖੁਸ਼ ਕਰਨਾ ਨਾ, ਉਹਨੇ ਤੇ ਨਹੀਂ ਕਿ ਮੈਂ ਗੋਟੇ ਵਾਲਾ ਸੂਟ ਪਾ ਕੇ ਜਾਣਾ, ਨਹੀਂ ਨਹੀਂ ਮੁਕੇਸ਼ ਵਾਲੇ ਪਾਣੇ ਸਾਰਿਆਂ ਨੇ, ਤੂੰ ਨਾ ਗੋਟੇ ਵਾਲਾ ਪਾ, ਨਹੀਂ ਤਾਂ ਤੁਸੀਂ ਪਾ ਮੁਕੇਸ਼ ਵਾਲੇ ਬੰਗ ਰਹੀ ਹੋ, ਮੈਨੂੰ ਤਾਂ ਪਾਣ ਦਿਓ। ਮੈਂ ਤਾਂ ਆਪਣੀ ਕਜ਼ਨ ਦੇ ਨਾਲ ਇਸ ਤਰ੍ਹਾਂ, ਉਹਨਾਂ ਨੇ ਕਿਹਾ ਨਾ ਅੱਛਾ ਚੱਲ ਫਿਰ ਤੂੰ ਗੋਟਾ ਪਾਉਣਾ ਤਾਂ ਅਸੀਂ ਫਿਰ ਗੋਟਾ ਹੀ ਪਾ ਲੈਂਦੇ ਹਾਂ।
1: ਬੱਧੀਆਂ ਵਾਲ ਨਹੀਂ ਤੇ ਖਾ ਜਾਵਾਂ ਪਤਾਲ। ਕੁਛ ਉਹਦੀ ਭੈਣ ਲੱਗਦੀ ਹੈ ਮੈਨੂੰ,
2: ਮਤਲਬ ਸਾਰਾ ਕੁਛ ਆਪਣੀਆਂ ਮਰਜ਼ੀਆਂ ਕਰਾ ਕਰੂ ਕੇ ਕੁਛ ਇਸ ਤਰ੍ਹਾਂ ਹੀ ਹੈ ਨਾ, ਪਤਾ ਨੀ ਮੈਨੂੰ ਨੀ ਪਤਾ। ਮੁਸ਼ਕਿਲ ਮੁਸ਼ਕਿਲ

0: ਚਲੋ
1: ਚਲੋ ਮੈਂ ਦੁਬਾਰਾ ਕਰਾਂਗਾ, ਮੇਰਾ ਕਮਰਸ਼ੀਅਲ ਪ੍ਰੋਗਰਾਮ ਦਾ ਟਾਈਮ ਹੋ ਗਿਆ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦਾ।
0: ਜਿੰਨੇ ਆਉਂਦੇ ਨੇ ਮਹਾਰਾਜ ਸਾਜਦਾ ਬਾਕੀ ਫਰੀ ਜੀ ਔਰ ਜਿੰਨੀ ਸ਼ਮੀਮਾ ਪੀਰ ਫਰਜ਼ਾਨਾ ਰਜ਼ਵਾਨਾ ਸਭ ਨੂੰ ਮੇਰੇ ਵੱਲੋਂ ਤੇ ਮੇਰੇ ਸਾਰੇ ਭਰਾਵਾਂ ਨੂੰ। ਤਾਰਕ ਭਾਈ ਕਵੇਤ ਵਾਲੇ ਤੁਸੀਂ ਵੀ ਆਵਾਜ਼ ਸੁਣੋ, ਮੈਨੂੰ ਆਵਾਜ਼ ਭੁੱਲ ਗਈ ਤੁਹਾਡੀ।
1: ਅਨੀਲਾ ਜੀ ਓਕੇ, ਥੈਂਕ ਯੂ, ਅੱਲਾ ਹਾਫਿਜ਼, ਅੱਲਾ ਹਾਫਿਜ਼।
2: ਸ਼ੁਕਰੀਆ, ਆਪਨੇ ਐਫ ਐਮ 101 ਟਿਊਨ ਕੀਤਾ।
3: ਅਸਲਾਮ ਵਾਲੇਕੁਮ ਸਾਮੀ, ਪ੍ਰੋਗਰਾਮ ਜਾਨ ਹੈ ਤੇ ਜਹਾਨ ਹੈ ਦੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ। ਇਹ ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ ਅਨਵਰ ਹਸਪਤਾਲ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਅੱਜ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ, ਤੇ ਡਾਕਟਰ ਸਾਹਿਬ ਦਾ ਆਪਣੇ ਸ਼ੋਬੇ ਦੇ ਵਿੱਚ 32 ਸਾਲ ਦਾ ਤਜਰਬਾ ਹੈ। ਸਾਮੀ, ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਡਾਕਟਰ ਸਾਹਿਬ ਕੋਲ ਕਲੀਨਿਕ ਆ ਸਕਦੇ ਹੋ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਵੀ ਦਵਾਈ ਮੰਗਵਾ ਸਕਦੇ ਨੇ। ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਉਹਨਾਂ ਦੇ ਕਲੀਨਿਕ ਦਾ ਐਡਰੈਸ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 03-0044-1380, ਯਾਨੀ 03-0044-1380। ਡਾਕਟਰ ਸਾਹਿਬ ਦਾ ਦੂਸਰਾ ਨੰਬਰ ਨੋਟ ਕਰ ਲਵੋ, 03-4-1-6-1-1-7-7-9-0, ਯਾਨੀ 03-41-611-70-90। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ, ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਤੇ ਉਹ ਸਮੇਂ ਡਾਕਟਰ ਸਾਹਿਬ ਨਾਲ ਇਹਨਾਂ ਦੇ ਮੁਖਤਲਿਫ ਮਰਜ਼ਾਂ ਦੇ ਬਾਰੇ ਚ ਜਿਹੜੇ ਕਿ ਸਾਨੂੰ ਸੁਣਨ ਵਾਲਿਆਂ ਨੇ ਕੀਤੇ ਨੇ ਮੈਸੇਜ, ਉਹਨਾਂ ਦੇ ਬਾਰੇ ਚ ਗੱਲਬਾਤ ਕਰਨੇ ਆ, ਤੇ ਕੁਛ ਬਿਮਾਰੀਆਂ ਦੇ ਬਾਰੇ ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ ਜੀ। ਅਸਲਾਮ ਵਾਲੇਕੁਮ ਡਾਕਟਰ ਸਾਹਿਬ।
4: ਵਾਲੇਕੁਮ ਸਲਾਮ।
3: ਡਾਕਟਰ ਸਾਹਿਬ, ਅੱਜ ਕੱਲ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ,
4: ਇਹ
3: ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ, ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ, ਤੇ ਉਹਦੇ ਬਾਰੇ ਚ ਸਾਨੂੰ ਮੈਸੇਜ ਆਏ ਨੇ ਇੱਕ ਦੋ, ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
4: ਬਿਸਮਿਲ੍ਲਾ ਰਹਿਮਾਨ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ ਹੈ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥਿਕ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਇਹ ਕੰਟਰੋਲ ਰਹਿੰਦੀ ਹੈ, ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਲ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਅਦ ਕਾਲ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ, ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ ਸ਼ੂਗਰ ਦੀ ਵਜ੍ਹਾ ਨਾਲ, ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਅਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕੰਮ ਤੋਂ ਕੰਮ ਹਰ ਬੰਦੇ ਨੂੰ ਪੈਦਲ ਚੜ੍ਹਨਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ।
3: ਜੀ ਸਾਮੇ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਕਿ ਸ਼ੂਗਰ ਦੀ ਵਜ੍ਹਾ ਤੋਂ ਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਮੇ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 03-0044-1380, ਯਾਨੀ 03-0044-1380। ਸੱਟ ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਣੇ ਆ ਜੀ ਡਾਕਟਰ ਸਾਹਿਬ ਮੈਸੇਜ ਸਾਨੂੰ ਕੀਤਾ ਹੈ ਇਮਤਿਆਜ਼ ਸਾਹਿਬ ਨੇ ਇਹ ਕਹਿੰਦੇ ਨੇ ਕਿ ਮੇਰਾ ਮੈਦਾ ਅਕਸਰ ਖਰਾਬ ਰਹਿੰਦਾ ਹੈ ਮੈਦੇ ਦੇ ਵਿੱਚ ਜਲਨ ਰਹਿੰਦੀ ਹੈ ਔਰ ਫਾਰਾ ਹੋ ਜਾਂਦਾ ਹੈ ਇਹਨਾਂ ਕਿ ਇਹਦਾ ਮੈਨੂੰ ਕੋਈ ਇਲਾਜ ਦੱਸੋ
4: ਮੈਦੇ ਵਾਸਤੇ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ ਇਹਦੇ ਵਾਸਤੇ ਦਵਾਈ ਹੈ ਜੀ ਕਾਰਬੋਵਿਜਤੀ ਹੈ ਪੰਜ ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ ਤੁਸੀਂ
3: ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ ਇਹਨਾਂ ਨੂੰ ਡਾਕਟਰ ਸਾਹਿਬ ਨੇ ਓਪਰੇਸ਼ਨ ਦਾ ਕਿਹਾ ਲੇਕਿਨ ਇਹ ਓਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ ਟੁੱਟ ਕੇ ਨਿਕਲ ਰਹੀ ਹੈ ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ
4: ਹਾਂਜੀ ਦਵਾਈ ਤੁਹਾਨੂੰ ਭੇਜ ਰਹੇ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਵਿੱਚ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 ਪੰਜ ਕਤਰੇ ਸੁਬਹ ਸ਼ਾਮ ਤੁਸੀਂ ਪੀਣੇ ਨੇ ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ
3: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
4: ਜੀ
3: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਤੋਂ ਇਲਾਵਾ ਇਹਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ
4: ਹਾਂਜੀ ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ ਵਾਲਦਿਆਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ ਤੁਹਾਡੀ ਦਵਾਈ ਹੈ ਜੀ ਲਾਈਕੋ 30 ਇਹ ਪੰਜ ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
3: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ ਡਾਕਟਰਾਂ ਨੇ ਓਪਰੇਸ਼ਨ ਦਾ ਵੀ ਕਹਿ ਦਿੱਤਾ ਸੀ ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ ਥਕਾਵਟ ਹੋ ਜਾਂਦੀ ਸੀ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ ਯਾਨੀ ਕਮਰ ਦਰਦ ਵੀ ਠੀਕ ਹੈ ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ
4: ਹਾਂਜੀ ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਇਆ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ ਤੁਹਾਨੂੰ ਵੀ ਕਾਫੀ ਮਸਲੇ ਸਨ ਜੋੜਾਂ ਦੀਆਂ ਦਰਦਾਂ ਸਨ ਨਾਲ ਮੋਹਰਿਆਂ ਦਾ ਮਸਲਾ ਸੀ ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਗਲਕੇਰੀਆ ਫਾਸ 6 ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
3: ਜੀ ਸਾਹਿਬ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ 0304-4-1-3-8-6-0-0-300-44-13-860-60 ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਮਿਸਾਲ ਖਾਨ ਸਾਹਿਬ ਹੈਗੇ ਨੇ ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ
4: ਹਾਂਜੀ ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲਿਕ 29 ਇਹ 5-3 ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30 ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
3: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਈਵਾਲ ਤੋਂ ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ
4: ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਦੋ ਕਦਮ ਚੱਲੋ ਤਾਂ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਜਾਹ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ। ਅਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ, ਤਾਂ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਟ ਟੀ, ਇਹ ਤੁਸੀਂ ਡਾਇਆਕਾਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਅਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ ਅਤੇ ਉਹਦਾ ਸੁਬਹ ਸ਼ਾਮ 1 ਚਮਚ, ਸੁਬਹ ਸ਼ਾਮ ਇਸਤੇਮਾਲ ਕਰੋ।
3: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
4: ਜੀ,
3: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
4: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
3: ਜੀ ਸਾਮਿਨ, ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ 'ਚ, ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
4: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
3: ਜੀ ਸਾਹਿਬ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆਂ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ। ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ।
4: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸੁਨਹਿਰੀ ਮਾਰਟੀਮਾ ਆਈ ਡ੍ਰੌਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 30-5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦੋਨੋਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਅਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
3: ਜੀ ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤ ਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ। ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੰਦ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਇੰਸ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
4: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ 'ਚ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾਂ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾਂ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਇਹਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ
3: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ। ਸਲੀਮ ਸਾਹਿਬ ਨੇ, ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ ਅਤੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ 1 ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
4: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਤੁਹਾਡੀ ਦਵਾਈ ਜੀ ਸਲਫਾਦ ਮਦਰ ਟਿੰਕਚਰ, ਤੁਸੀਂ ਮਜ਼ੀਦ ਅਜੇ 1 ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ
3: ਜੀ। ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300444481380, ਯਾਨੀ 0300444481860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਨੂੰ ਤੇ ਤਾਹਿਰ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: ਸ਼ੁਕਰੀਆ। आपने FM 101 ट्यून किया।
1: दिस इज FM 101।
5: शुक्रिया, आपने FM 101 ट्यून किया।
2: शुक्रिया, आपने FM 101 ट्यून किया।
6: देयर्स म्यूजिक, देयर्स म्यूजिक, and then there's magic. One above FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ
1: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਮੈਂ ਤੁਹਾਡਾ ਮੇਜ਼ਬਾਨ ਇੱਕ ਵਾਰੀ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਅਤੇ ਤੁਹਾਨੂੰ ਪਤਾ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਪੁਰਾਣੀਆਂ ਫਿਲਮਾਂ ਦੇ ਖੂਬਸੂਰਤ ਜਿਹੜੇ ਡਾਇਲੋਗਸ ਨੇ ਪ੍ਰੋਗਰਾਮ 'ਚ ਸ਼ਾਮਿਲ ਕਰਦੀ ਹਾਂ। ਆਓ ਫਿਰ ਇਸ ਵੇਲੇ ਫਿਲਮ ਹੀਰ ਰਾਂਝਾ ਦਾ ਇਹ ਖੂਬਸੂਰਤ ਜਿਹਾ ਰੋਮੈਂਟਿਕ ਜਿਹਾ ਕਲਿੱਪ ਸੁਣੀਏ।
2: ਜਿਸ ਤਰ੍ਹਾਂ ਤੂੰ ਮੇਰੇ ਦਿਲ ਵਿੱਚ ਡੇਰੇ ਲਾਏ ਨੇ ਇਸ ਤਰ੍ਹਾਂ ਹੀ ਮੈਂ ਤੇਰੇ ਦਿਲ ਵਿੱਚ ਤੜਕਾਂਗਾ।
3: ਤੂੰ ਤੇ ਬਦੋ ਬਦੀ ਮੇਰੇ ਦਿਲ ਤੇ ਹੱਕ ਸ਼ੁਕਾ ਜਮਾਈ ਜਾਂਦਾ ਮੇਰੀ ਮਨ ਤੇ ਆਪਣੀ ਜ਼ਮੀਨ ਤੇ ਵਾਪਸ ਚਲਾ ਜਾ।
2: ਇੱਥੋਂ ਦੂਰ ਰਹਿ ਕੇ ਮੈਨੂੰ ਬਾਦਸ਼ਾਹ ਵੀ ਨਹੀਂ ਚਾਹੀਦੀ ਤੇ ਤੇਰੇ ਨੇੜੇ ਰਹਿਣ ਲਈ ਮੈਨੂੰ ਤੇਰਾ ਕਾਮਾ ਬਣਨਾ ਵੀ ਮਨਜ਼ੂਰ ਹੈ।
3: ਕਾਮਾ ਤੂੰ ਕਾਮਾ ਬਣੇਗਾ?
2: ਤੂੰ ਆਪਣੇ ਕਾਮੇ ਦਾ ਕਾਮਾ ਵੀ ਬਣਾ ਲੈਣੇ ਤਾਂ ਮੈਨੂੰ ਕੋਈ ਉਜ਼ਰ ਨਹੀਂ
3: ਤੇ ਫਿਰ ਇੱਥੇ ਕਿਉਂ? ਪਰ ਹੁਣ ਵੰਝਗੀ ਨਾ ਵਜਾਏ।
2: ਨਹੀਂ ਬਣਾਉਂਦਾ।
1: ਲਓ ਜਨਾਬ, ਖੂਬਸੂਰਤ ਯਾਦ ਪ੍ਰੋਗਰਾਮ 'ਚ ਸ਼ਾਮਿਲ ਕੀਤੀ ਅਸੀਂ ਫਿਲਮ ਸਟਾਰ ਏਜਾਜ਼ ਔਰ ਫਰਦੌਸ ਦੀ। ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ 2:48 ਅਤੇ ਤੁਹਾਡਾ ਮੇਰਾ ਸਾਥ ਚੱਲ ਰਿਹਾ ਜਨਾਬ ਲਾਈਵ ਕਾਲਸ ਦੇ ਵਿੱਚ। ਅਤੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਅਗਰ ਲਾਈਵ ਕਾਲ ਕਰਨਾ ਚਾਹੋ ਤਾਂ ਕਰ ਸਕਦੇ ਜੇ ਟੈਲੀਫੋਨ ਨੰਬਰ ਤੁਹਾਡਾ ਮੰਨਿਆ ਪਰਮੰਨਿਆ 0421100101 ਯਾਨੀ 0042 ਉਸ ਤੋਂ ਬਾਅਦ 111 000101 ਇਸ ਨੰਬਰ ਨੂੰ ਘੁਮਾ ਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਜੇ। ਤੁਹਾਡੀਆਂ ਕਾਲਾਂ ਦਾ ਸਾਨੂੰ ਇੰਤਜ਼ਾਰ, ਤੁਹਾਡੀਆਂ ਕਾਲਾਂ ਅਸੀਂ ਪ੍ਰੋਗਰਾਮ ਸ਼ਾਮਿਲ ਕਰ ਰਹੇ ਹਾਂ। ਕੁਝ ਤੁਹਾਡੇ ਪੈਗਾਮਾਤ ਫੇਸਬੁੱਕ 'ਤੇ ਪਹੁੰਚੇ ਨੇ, ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰ ਲਈਏ। ਅਤੇ ਜਨਾਬ ਸਾਡੇ ਨਾਲ ਮੌਜੂਦ ਨੇ ਨੇਮ ਟੇਲਰ, ਬਹੁਤ ਸ਼ੁਕਰੀਆ ਟੇਲਰ ਮਾਸਟਰ, ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ। ਅਤੇ ਇਹਨਾਂ ਨੇ ਕਿਹਾ ਜੀ ਕਿ ਗੁੱਡ ਸ਼ੋ ਸਰ ਜੀ, ਤੁਸੀਂ ਗ੍ਰੇਟ ਹੋ, ਬੜੀ ਮਿਹਰਬਾਨੀ ਹੈ। ਮੈਂ ਇਜਾਜ਼ ਦੇ ਲਈ ਸ਼ੇਰਕਪੁਰ ਤੋਂ ਉਸਮਾਨ ਲਈ ਸਲਾਮ, ਵਸੀਮ ਸਾਹਿਬ ਆਮ ਫਰੋਮ ਫੈਸਲਾਬਾਦ, ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ, ਮੁਝੇ ਆਪਸੇ ਪਿਆਰ ਹੋ ਗਿਆ ਹੈ ਸਰ ਉਸਮਾਨ ਲਈ, ਮੇਰਾ ਛੋਟਾ ਭਰਾ, ਮੇਰਾ ਭਰਾ ਸ਼ਦਾਦਾ, ਆਈ ਲਵ ਯੂ ਮਾਈ ਡੀਅਰ ਬ੍ਰਦਰ। ਮੈਨੂੰ ਵੀ ਤੇਰੇ ਨਾਲ ਬਹੁਤ, ਮੈਨੂੰ ਆਪਣੇ ਸਾਰੇ ਲਿਸਨਰ ਜਿਹੜੇ ਨੇ, ਆਪਣੇ ਭੈਣਾਂ ਭਰਾ, ਸੱਜਣ ਬੇਲੀ ਮਿੱਤਰ, ਸਾਰਿਆਂ ਨਾਲ ਮੈਨੂੰ ਬਹੁਤ ਪਿਆਰ ਹੈ, ਤੁਹਾਡੇ ਨਾਲ ਵੀ ਮੈਨੂੰ ਬਹੁਤ ਪਿਆਰ ਹੈ। ਉਸਮਾਨ ਲਈ ਨੇ ਇੱਕ ਵਾਰੀ ਫਿਰ ਕਿਹਾ ਕਿ ਆਪਕਾ ਸ਼ੋਅ ਕਾ ਇੰਤਜ਼ਾਰ ਰਹਿਤਾ ਹੈ, ਤਮਾਮ ਲਿਸਨਰਸ ਐਕਸਾਈਟਿਡ ਹੋਤੇ ਹੈ ਆਪਕੇ ਲੀਏ। ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ, ਮੱਥੇ ਤੇ ਹੱਥ ਰੱਖ ਕੇ ਸਲਾਮ ਪਵਾਉਣਾ ਸਾਰਿਆਂ ਨੂੰ। ਐਮ ਇਜਾਜ਼ ਲਈ ਵੈਲਕਮ ਟੂ ਦਾ ਸ਼ੋਅ ਪੰਜਾਬੀ ਯੇ ਨਹੀਂ। ਓਕੇ ਜੀ, ਜੁਗਨੂ ਜੂਨੀਅਰ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਅਤੇ ਇਹਨਾਂ ਨੇ ਕਿਹਾ ਜੀ ਉਹ ਕਹਿੰਦੀ ਹੈ ਹਾਏ ਓ ਮਾਈ ਗੋਡ ਨੂੰ, ਕਹਿੰਦੇ ਨੇ ਹਾਏ ਓ ਰੱਬਾ, ਔਰ ਇਹ ਜ਼ਿਆਦਾ ਜਜ਼ਬਾਤੀ ਲੱਗਦਾ ਹੈ। ਕਿਆ ਬਾਤ ਹੈ
4: ਜੁਗਨੂ ਜੂਨੀਅਰ, ਆਏ ਤੂੰ ਬੜੀ ਜਜ਼ਬਾਤੀ ਆਦਮੀ ਹੈ ਯਾਰ ਤੂੰ, ਉਹ ਮੈਨੂੰ ਅੱਜ ਪਤਾ ਲੱਗਾ ਤੂੰ ਮੇਰਾ ਪ੍ਰੋਪਰ ਜਜ਼ਬਾਤੀ ਹੈ।
1: ਓਕੇ ਜੀ, ਨਾਲ ਕਹਿੰਦੇ ਨੇ ਆਰ ਯੂ ਹੈਪੀ ਨਾਓ, ਪੰਜਾਬੀ ਵਿੱਚ ਕਹਿੰਦੇ ਨੇ ਕਿ ਹੁਣ ਠੰਡ ਪੈ ਗਈ, ਹੁਣ ਸਕੂਨ ਹੀ। ਬੜੀ ਮਿਹਰਬਾਨੀ ਜਨਾਬ, ਅਤੇ ਬਹੁਤ ਸ਼ੁਕਰੀਆ ਜਨਾਬ, ਤੁਸੀਂ ਅੰਗਰੇਜ਼ੀ ਅਤੇ ਪੰਜਾਬੀ ਦੇ ਬੜੇ ਲੰਮਾ ਚੌੜਾ ਸਾਨੂੰ ਲਿਖ ਕੇ ਭੇਜਿਆ। ਅਤੇ ਮੈਨੂੰ ਜੁਗਨੂ ਜੂਨੀਅਰ ਤੋਂ ਯਾਦ ਆ ਗਿਆ ਕਿ ਅਨੀਲਾ ਜੀ ਦੀ ਕਾਲ ਆਈ ਸੀ, ਇਹਨਾਂ ਨੇ ਜੁਗਨੂ ਜੂਨੀਅਰ ਨੂੰ, ਮੁਹੰਮਦ ਤਾਰਕ ਨੂੰ, ਬੋਧੀ ਜੱਟ ਨੂੰ, ਅਬਦੁਲ ਮੀਤ ਨੂੰ, ਰਿਮਸ਼ਾ ਨੂੰ, ਇਰਮ ਨੂੰ, ਸ਼ਹਿਜ਼ਾਦ ਨੂੰ, ਜੀ ਉਸਤਾਦ ਜੀਰਾ ਨੂੰ, ਔਰ ਸ਼ਹਿਜ਼ਾਦ ਨੂੰ, ਅਬਦੁਲ ਹਮੀਦ ਨੂੰ, ਇਰਮ ਨੂੰ, ਫਰੀ ਸਾਹਿਬਾ ਨੂੰ, ਔਰ ਉਹਦੇ ਨਾਲ ਨਾਲ ਸਾਜਦਾ ਨੂੰ, ਉਸ ਤੋਂ ਬਾਅਦ ਰਿਮਸ਼ਾ ਨੂੰ, ਸਭ ਨੂੰ ਇਹਨਾਂ ਨੇ ਸਲਾਮ ਕਰ ਲਿਆ। ਦੁਬਾਰਾ ਫੋਨ ਕਰਕੇ ਇਹਨਾਂ ਨੇ ਨਾਂ ਲਿਖਵਾਏ ਸੀ ਮੈਨੂੰ, ਅਤੇ ਮੇਰਾ ਖਿਆਲ ਹੈ ਕਿ ਸਾਰਿਆਂ ਤੱਕ ਤੁਹਾਡਾ ਸਲਾਮ ਪਹੁੰਚ ਗਿਆ ਹੋਏਗਾ। ਅਨੀਲਾ ਜੀ ਬਹੁਤ ਸ਼ੁਕਰੀਆ ਕਾਲ ਕਰਨ ਦਾ। ਮੁਹੰਮਦ ਤਾਰਕ ਨੇ ਕਿਹਾ ਜੀ ਅਸਲਾਮ ਅਲੈਕੁਮ, ਐਮ ਨਈਮ ਟੇਲਰ ਜੀ ਆਇਆਂ ਨੂੰ, ਐਸ ਸਾਜਦਾ ਜ਼ਹੂਰ, ਹੈਲੋ ਆਰ ਜੇ, ਬੜੀ ਮਿਹਰਬਾਨੀ ਹੈ ਸਾਜਦਾ ਜ਼ਹੂਰ। ਇਜਾਜ਼ ਅਲੀ ਕਹਿੰਦੇ ਨੇ ਅਸਲਾਮ ਅਲੈਕੁਮ, ਕਿਆ ਹਾਲ ਹੈ ਜੀ, ਸ਼ੁਕਰ ਅੱਲਾ ਦਾ। ਔਰ ਜੁਗਨੂ ਜੂਨੀਅਰ ਕਹਿੰਦੇ ਨੇ ਅਨੀਲਾ ਪੀ ਮੀਤ ਗੁਲ ਫਰੀ ਆ ਪੀ ਰਾਜਾ ਚੌਧਰੀ, ਸਜਾਦ ਲਾੜ ਲਾ ਮਾਰੇ ਸ਼ਹਿਜ਼ਾਦੀ, ਮੁਹੰਮਦ ਸ਼ਹਿਜ਼ਾਦ ਵੱਡਾ, ਤਾਰਕ ਭਾਈ ਛੋਟਾ, ਨਿੱਕਾ ਤਾਰਕ ਭਾਈ, ਸ਼ਮੀਮ ਆਬੀ, ਅਬਦੁਲ ਮੀਤ ਬਰਫੀ ਵਾਲੇ, ਲਿਆਕਤ ਭਾਈ, ਤਮਾਮ ਖੂਬਸੂਰਤ ਸਮਾਤਾਂ ਨੂੰ ਮੇਰਾ ਸਲਾਮ। ਮੁਹੰਮਦ ਇਕਬਾਲ ਮੁਗਲ ਕਾਰਜ਼ਾਨਾ, ਸਲਾਮ ਪੇਸ਼ ਕਬੂਲ ਹੋ। ਔਰ ਮੁਹੰਮਦ ਇਕਬਾਲ ਮੁਗਲ ਜੁਗਨੂ ਜੂਨੀਅਰ ਅੰਦਰੂਨ ਲਾਹੌਰੀ ਗੇਟ, ਲਾਹੌਰ ਸ਼ਹਿਜ਼ਾਦਾ, ਲਾਹੌਰੀ ਗੇਟ 'ਚ ਮੈਨੂੰ ਇੱਕ ਪੁਲਾ ਦੀ ਪਲੇਟ ਤੱਕ ਹੋਆ, ਲਾਹੌਰੀ ਗੇਟ ਤੋਂ ਲੈ ਕੇ ਤੇ ਮੇਰੇ ਵੀ ਤਰਫ ਜਦੋਂ ਭੁੱਖ ਲੱਗੀ ਪਈ ਹੈ ਮੈਨੂੰ ਭਾਣਾ ਬਹੁਤ ਭੁੱਖ ਵੀ ਤਾਂ ਖਤਮ ਹੋ ਮੈਨੂੰ ਜੁਗਨੂ ਜੋਨੀ ਯਾਰ ਇਕੱਲਾ ਇਕੱਲਾ ਲੁਹਾਰੀ 'ਚ ਬਹਿ ਕੇ ਤੂੰ ਵਰਦਾ ਪੁਲਾ ਦੀਆਂ ਪਲੇਟਾਂ ਖਾਈ ਜਾਂਦਾ ਇਕੱਲਾ ਇਕੱਲਾ ਸਾਨੂੰ ਨਹੀਂ ਖਵਾਉਂਦਾ ਕੋਈ ਗੱਲ ਹੈਗੀ ਆ ਭਾਈ ਓਕੇ ਜਨਾਬ ਨਹੀਂ ਮੈਂ ਟੇਲਰ ਸਾਡੇ ਪ੍ਰੋਗਰਾਮ 'ਚ ਕਹਿੰਦੇ ਆਈ ਲਵ ਯੂ ਸੋਨੀਓ ਆਈ ਲਵ ਯੂ ਭਾਣ ਬੜੀ ਮਿਹਰਬਾਨੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ ਉਸ ਤੋਂ ਬਾਅਦ ਢੇਰ ਸਾਰੇ ਮੈਸੇਜ ਐਮ ਨਈਮ ਟੇਲਰ ਦੇ ਮੁਹੰਮਦ ਤਾਰਿਕ ਸਲਾਮ ਵਾਲੇਕੁਮ ਭਾਣ ਕੀ ਹਾਲ ਹੈ ਸਲਾਮ ਅੱਲਾ ਤੁਹਾਨੂੰ ਸਲਾਮਤ ਰੱਖੇ ਬੜੀ ਮਿਹਰਬਾਨੀ ਗੁਲੀਆ ਸਿੰਨਾ ਦਿਲ ਰੇਡੀਓ ਲਿਸਟਰਸ ਕਲੱਬ ਮੁਲਤਾਨ ਕੀ ਤਰਫ ਸੇ ਆਪਕੋ ਗੁਲੀਆ ਸਿੰਨਾ ਅਜ਼ਮ ਹਫੀਜ਼ੁਰ ਰਹਿਮਾਨ ਫੌਜੀ ਅਸਲਮ ਐਮ ਇਕਬਾਲ ਮਹਿਦੀ ਅਤੇ ਮਹਿਬੂਬ ਰੌਣਕ ਚੱਕ ਛੇ ਫੈਜ਼ ਮੁਲਤਾਨ ਕਾ ਖਸੂਸੀ ਸਲਾਮ ਅਤੇ ਮੁਹੱਬਤ ਭਰਾ ਸਲਾਮ ਹੋ ਬੜੀ ਮਿਹਰਬਾਨੀ ਜਨਾਬ ਗੁਲੀਆ ਸਿੰਨਾ ਬਹੁਤ ਸ਼ੁਕਰੀਆ ਮੁਹੰਮਦ ਤਾਰਕ ਹਮੇਸ਼ਾ ਤੇਰਾ ਜ਼ਬਰਦਸਤ ਸ਼ੋ ਸੁਪਰ ਸ਼ੋ ਗਿਆ ਵਾ ਆਦਿਸ਼ ਦਾਦੇ ਉਸ ਤੋਂ ਬਾਅਦ ਗੁਲੀਆ ਸਿੰਨਾਜ ਨੇ ਸਲਾਮ ਘੱਲਿਆ ਮਿਜਾਜ਼ ਅਲੀ ਨੇ ਸਲਾਮ ਘੱਲਿਆ ਸਭ ਦਾ ਭਲਾ ਸਭ ਦੀ ਗੈਰ ਭਲਾ ਹੋਵੇ ਭਲਾ ਹੋਵੇ ਭਾਣ ਭਲਾ ਹੋਵੇ ਮੁਹੰਮਦ ਮੁਹੰਮਦ ਤਾਰਕ ਤਮਾਮ ਖੂਬਸੂਰਤ ਸਵਾਤਾਂ ਨੂੰ ਸਲਾਮ ਦਿਲ ਕੱਟ ਕੇ ਦਿੱਤਾ ਔਰ ਐਮਜਾਦ ਅਲੀ ਦੇ ਢੇਰ ਸਾਰੇ ਪੈਗਾਮ ਮੁਹੰਮਦ ਤਾਰਕ ਦੇ ਢੇਰ ਸਾਰੇ ਪੈਗਾਮ ਤੁਹਾਡਾ ਬਹੁਤ ਸ਼ੁਕਰੀਆ ਜਨਾਬ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ ਔਰ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਐਮ ਨਵਾਜ਼ ਰੈਵਿੰਡ ਰੋਡ ਤੋਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਸੀ ਐੱਸ ਐੱਮ ਐੱਸ ਇਹਨਾਂ ਦਾ ਆਇਆ ਸੀ ਅਤੇ ਜਨਾਬ ਤੁਸੀਂ ਸੁਣਦੇ ਪਏ ਜੇ ਵਰਮਨ ਐੱਫ ਐੱਮ ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਅਗਲੇ ਕੋਰਨਰ ਗੱਲ ਕਰਕੇ ਵੇਖਦੇ ਹਾਂ ਲੈਣ 'ਤੇ ਕੌਣ ਮੌਜੂਦ ਹੈਲੋ ਵਾਲੇਕੁਮ ਅਸਲਾਮ ਫਰੀ ਜੀ ਕੀ ਹਾਲ ਹੈ ਠੀਕ ਠਾਕ ਜੇ ਹੈਲੋ ਹੈਲੋ ਹੈਲੋ ਓਕੇ ਜੀ ਫਰੀ ਜੀ ਇਹਨੇ ਮਤਲਬ ਖਾਣੇ ਖੂਨੇ ਪਕਾਉਂਦੀਆਂ ਰਹਿੰਦੀਆਂ ਨੇ ਮੇਰਾ ਖਿਆਲ ਹੈ ਕਿ ਫੋਨ ਮਿਲਾ ਕੇ ਨਾ ਅਤੇ ਫਿਰ ਇਹਨਾਂ ਨੇ ਕਿਚਨ ਦਾ ਰੁੱਖ ਕਰ ਲਿਆ ਹੋ ਰਿਹਾ ਓਕੇ ਹੈਲੋ ਅਬਦੁਲ ਹਮੀਦ ਕੀ ਹਾਲ ਚਾਲ ਆ ਰੂਹ ਰਾਜੀ ਹੋ ਗਿਆ ਪਰ ਠੀਕ ਹੋ ਗਿਆ ਬਸ ਡੇਢ ਪਾ ਬਰਫੀ ਮੈਨੂੰ ਕਾਗਜ਼ ਤੇ ਪਾ ਕੇ ਮੈਨੂੰ ਮੇਰੇ ਹੱਥ ਚ ਬਣਾ ਦੇ ਬਸ ਮੈਂ
5: ਡੇਢ ਹੁੰਦੀ ਨਾ ਵਸੀਮ ਸਾਹਿਬ ਤੇ ਯਕੀਨ ਕਰ ਮੈਂ ਆਨਲਾਈਨ ਕਿਲੋ ਘੱਲ ਦੇਣੀ
1: ਨਹੀਂ ਕਿਲੋ ਨਹੀਂ ਡੇਢ ਡੇਢ ਪਾ ਖਾਊ ਡੇਢ ਪਾ ਖਾਊ
5: ਕਹਿੰਦੇ ਨਾ ਤੁਸੀਂ ਛਾਪਾ ਮਾਰਨਾ ਨੀਲਾ ਪੀ ਤੇ ਛਾਪਾ ਮਾਰਨਾ ਤੇ ਛਾਪਾ ਮਾਰਾ ਨਾ ਕਿਸੇ ਨਹੀਂ ਚੜਾ
1: ਹੋਰ ਠੀਕ ਠਾਕ ਬੱਦੀਆਂ ਵਾਲ ਨੀ ਤੇ ਖਾਜਵਾ ਪਤਾਲ
5: ਇੱਕ ਬੰਦਾ ਕਿਸੇ ਨੇ ਬੱਚੀ ਦਾ ਵਿਆਹ ਕੀਤਾ ਨਾ ਬੜਾ ਕੁਝ ਪਕਾਇਆ ਬੱਕਰੇ ਬਟੇਰੇ ਉਹ ਖਾ ਖੂ ਕੇ ਨਾ ਕਹਿਣਾ ਲੈ ਇਹ ਤੇ ਮਿਰਚਾਂ ਹੀ ਘੱਟ ਸੀ ਇਹਦੇ ਵਿੱਚ ਤੇ ਡੰਡੇ ਨੀ ਪਾਏ ਬੱਕਰੇ ਨੇ ਜਾਨ ਦੇ ਦਿੱਤੀ ਤੇ ਖਾਣ ਵਾਲਿਆਂ ਨੂੰ ਸਵਾਦ ਹੀ ਨਾ
1: ਆਇਆ
5: ਦੁਨੀਆ ਦੇ ਗੱਲ ਤੇ ਲੱਗਣਾ ਚਾਹੀਦਾ ਮਰਜ਼ੀ ਆਪਣੀ ਕਰਨੀ
1: ਚਾਹੀਦੀ ਚਲੋ ਚਲੋ ਬੜੀ ਮਿਹਰਬਾਨੀ ਅੱਲਾਹ
5: ਖਿਆਲ ਕਰੇ ਰੱਬ ਦਾ ਖਿਆਲ

0: ਪ੍ਰੇਮ ਦੀ ਆਖਰੀ ਕਾਲ ਵੱਲ ਵਧਾਂਗੇ। ਮੇਰਾ ਖਿਆਲ ਹੈ ਕਿ ਇੱਕ ਜਾਂ ਦੋ ਕਾਲਾਂ ਹੋਰ ਲਵਾਂਗੇ। ਉਹ ਯਕੀਨ ਤੁਹਾਨੂੰ ਇਹ ਗਾਣਾ ਵੀ ਬੜਾ ਪਸੰਦ ਆ ਰਿਹਾ ਹੋਏਗਾ, ਬੱਦੀਆਂ ਵਾਲ ਨਹੀਂ ਤੇ ਖਾ ਜਾਵਾਂ ਪਤਾਲ ਦਾ ਮਤਲਬ ਇਹ ਆ ਕਿ ਸਿਰ ਦੇ ਵਿੱਚ ਜਿਹੜੀ ਜੂਂ ਹੁੰਦੀ ਹੈ ਨਾ, ਉਹਨੂੰ ਕਹਿੰਦੇ ਨੇ ਕਿ ਵਾਲ ਦੇ ਨਾਲ ਮੈਂ ਅਟੈਚ ਹਾਂ, ਬੱਧੀ ਹੋਈ ਹਾਂ, ਬੰਧੀ ਹੋਈ ਹੂੰ। ਅਤੇ ਜਨਾਬ ਉਹ ਵਾਲ ਦੇ ਨਾਲ ਜੁੜੀ ਹੋਈ ਹੈ, ਅਦਰਵਾਈਜ਼ ਉਹਦੇ 'ਚ ਖਾਣ ਦੀ ਇੰਨੀ ਕਪੈਸਿਟੀ ਹੈ ਕਿ ਉਹ ਪੂਰੇ ਦਾ ਪੂਰਾ ਪਾਤਾਲ ਵੀ ਖਾ ਸਕਦੀ ਹੈ, ਪੂਰੀ ਦੁਨੀਆ ਨੂੰ ਉਹ ਖਾ ਜਾਵੇ, ਮਗਰ ਉਹਦੀ ਜਿਹੜੀ ਰੇਂਜ ਹੈ ਨਾ ਉਹ ਸਿਰਫ ਉਹਦੇ ਵਾਲਾਂ ਤੱਕ ਹੈ, ਉਹਦੇ ਸਿਰ ਤੱਕ ਹੈ। ਮਤਲਬ ਕਿ ਕੋਈ ਬੰਦਾ ਜਿਹੜਾ ਨਾ ਉਹ ਬਹੁਤ ਹੀ ਤੇਜ਼ ਹੁੰਦਾ, ਮਗਰ ਉਹ ਆਪਣੇ ਉਸ ਏਰੀਏ ਤੋਂ ਬਾਹਰ ਨਿਕਲ ਨਹੀਂ ਸਕਦਾ, ਕੋਈ ਉਹਨੂੰ ਨਿਕਲਣ ਹੀ ਨਹੀਂ ਦਿੰਦਾ, ਇਸ ਯੋਗਾ ਹੀ ਨਹੀਂ ਹੁੰਦਾ ਕਿ ਉਹ ਬਾਹਰ ਜਾ ਸਕੇ ਅਤੇ ਆਪਣਾ ਕਮਾਲ ਦਿਖਾ ਸਕੇ। ਇਸ ਵਾਸਤੇ ਉਹ ਆਪਣੀ ਜਗ੍ਹਾ ਦੇ ਉੱਤੇ ਉਸੇ ਜਗ੍ਹਾ ਦੇ ਉੱਤੇ ਮੌਜੂਦ ਰਹਿੰਦਾ, ਉੱਥੇ ਹੀ ਉਹ ਸਾਰਾ ਕੁਛ ਕਰ ਸਕਦਾ, ਉਸ ਤੋਂ ਬਾਹਰ ਨਿਕਲ ਕੇ ਨਹੀਂ ਕਰ ਸਕਦਾ। ਮਤਲਬ ਕੁਝ ਲੋਕ ਐਸੇ ਹੁੰਦੇ ਨੇ ਕਿ ਅਗਰ ਉਹਨੂੰ ਥੋੜ੍ਹਾ ਜਿਹੀ ਸ਼ਹਿ ਦਿਓ ਨਾ ਤਾਂ ਉਹ ਉੱਡ ਕੇ ਸਿਰ ਦੇ ਸਿਰ ਨੂੰ ਪੈਂਦੇ ਨੇ। ਇਸ ਵਾਸਤੇ ਉਹਨਾਂ ਨੂੰ ਉਹਨਾਂ ਦੀ ਔਕਾਤ ਦੇ ਵਿੱਚ ਹੀ ਉਹ ਰਹਿੰਦੇ ਨੇ ਅਤੇ ਉਹ ਸਹੀ ਰਹਿੰਦੇ ਨੇ। ਆਪਣੀ ਔਕਾਤ ਤੋਂ ਬਾਹਰ ਹੋ ਜਾਣ ਅਤੇ ਉਹ ਆਪਣੇ ਵਾਸਤੇ ਵੀ ਅਤੇ ਦੂਸਰਿਆਂ ਵਾਸਤੇ ਵੀ ਮੁਸੀਬਤ ਬਣ ਜਾਂਦੇ ਨੇ। ਅਗਲੇ ਕੋਲ ਨਾਲ ਗੱਲ ਕਰੀਏ। ਹੈਲੋ,
1: ਅਸਲਾਮੁਅਲੈਕੁਮ ਵਸੀਮ ਬਾਈ, ਕੀ ਹਾਲ ਹੈ? ਠੀਕ ਹੋ?
0: ਵਾਲੇਕੁਮ ਸਲਾਮ ਤਾਰਕ ਬਾਈ, ਬਿਲਕੁਲ ਲੱਗਦਾ ਕਿ ਸ੍ਰੀ ਪਾਏ ਦਾ ਸਾਲਨ ਖਾ ਗਏ ਨਾ ਤੇ ਨਾਲ ਚਾਂਪਾਂ ਖਾ ਕੇ ਫਰੈਸ਼ ਹੋ ਕੇ ਆ ਗਏ ਜੇ।
1: ਨਹੀਂ, ਉਹ ਫਰੀ ਆਂਟੀ ਨੇ ਮੈਨੂੰ ਦਿੱਤੇ ਤੇ ਪਲੇਟ ਖੋਲੀ ਵਾਪਸ, ਮੈਂ ਫਿਰ ਉਥੋਂ ਲਾਤਾ ਵਾਪਸ। ਤੇ ਦੂਸਰੀ ਗੱਲ, ਤੁਸੀਂ ਮੇਰੇ ਸਕੇ ਭਰਾ ਹੋ ਤੇ ਬਾਕੀ ਨੀਲਾ ਪੀ ਦਾ ਮਤਰਿਆ ਭਰਾ ਬਾਈ। ਕਵੇਰ ਜਿਹੜੇ ਬੰਦੇ ਬਾਹਰ ਗਏ ਹੁੰਦੇ ਨੇ ਨਾ, ਉਹਨਾਂ ਦੀ ਭੈਣਾਂ ਬਣਦੀਆਂ ਨੇ, ਜਿਹੜੇ ਪਾਕਿਸਤਾਨ ਜਿਹਨਾਂ ਨੇ ਉਹਨਾਂ ਦੀ ਭੈਣਾਂ ਕੋਈ ਨੀ ਬਣਦੀਆਂ। ਨੀਲਾ ਪੀ ਕੋ ਸਲਾਮ, ਫਰੀ ਆਂਟੀ ਕੋ ਸਭ ਕੋ ਸਲਾਮ। ਟਾਈਮ ਬੜਾ ਸ਼ੋਰਟ ਹੈ, ਬਾਅਦ ਮੇਂ ਬਾਤ ਹੋਗੀ ਇਨਸ਼ਾ
0: ਅੱਲਾਹ। ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼। ਮੇਰੀ ਇੱਕ ਸਹੇਲੀ ਨੂੰ ਤਾਂ ਬੜਾ ਚੰਗਾ ਲੱਗਣਾ ਹੈ ਉਹ, ਕਿ ਖੂਬਸੂਰਤ ਗੀਤ ਤੁਸੀਂ ਸੁਣਿਆ। ਔਰ ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਇੱਕ ਰਿਕੁਐਸਟ ਮੇਰੇ ਤੱਕ ਪਹੁੰਚੀ ਸੀ, ਇਹ ਸੀ ਜਨਾਬ ਹਨੀਫ ਡਰਾਈਵਰ ਵੱਲੋਂ ਫਰਮਾਇਸ਼ ਮੇਰੇ ਤੱਕ ਪਹੁੰਚੀ ਸੀ ਕਿ ਜੀ ਉਸਤਾਦ ਜੀਰਾ ਅਤੇ ਕਰਮਦਾਦ ਅਤੇ ਮੁਹੰਮਦ ਸ਼ਹਿਜ਼ਾਦ ਅਤੇ ਸਾਰਿਆਂ ਨੂੰ ਡੈਡੀਕੇਟ ਕਰ ਦੇਣਾ। ਲਓ ਜਨਾਬ, ਵੇਲਾ ਬਿਲਕੁਲ ਮੁੱਕ ਗਿਆ ਜੇ, ਮਗਰ ਮੈਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਫਰਮਾਇਸ਼ ਵੀ ਸ਼ਾਮਿਲ ਕਰ ਲਈਏ ਅਤੇ ਨਾਲ ਦੇਖਦੇ ਹਾਂ ਕਿ ਸਾਡੇ ਨਾਲ ਲੈਣ ਦੇ ਉੱਤੇ ਕੌਣ ਮੌਜੂਦ ਰਹੇ। ਆਖਰੀ ਕਾਲਰ, ਸਲਾਮ ਅਲੈਕੁਮ। ਹੈਲੋ, ਵਾਲੇਕੁਮ ਅਸਲਾਮ। ਜੀ ਜੀ, ਸ਼ੁਕਰੀਆ, ਅੱਲਾ ਦਾ ਤਰ੍ਹਾਂ ਉੱਚੀ ਬੋਲੋ।
2: ਹਮਨਾ ਫ੍ਰੋਮ ਜਰਮਨੀ, ਸ਼ੁਕਰ ਹੈ ਆਪਨੇ ਮੇਰੀ ਕਾਲ ਪਿਕ ਕਰ ਲਈ, ਪਿਛਲੇ ਇੱਕ ਘੰਟੇ ਸੇ ਕਰ ਰਹੀ ਹੂੰ ਮੈਂ।
0: ਓਹ ਹੋ ਹੋ, ਕੌਣ ਬੋਲ ਰਹਾ ਹੈ? ਓਕੇ, ਲਓ ਜਨਾਬ ਤੁਸੀਂ ਆਏ ਜੇ ਤੇ ਘੰਟਾ ਲਾ ਕੇ ਕਾਲ ਵੀ ਮਿਲਾਈ ਹੈ ਤੇ ਗੱਲ ਵੀ ਨਹੀਂ ਕੀਤੀ। ਮੈਨੂੰ ਜਦੋਂ ਤੱਕ ਸ਼ੋ ਮਤਲਬ ਸਮਝ ਆਈ ਹੈ ਨਾ, ਇਹ ਮੇਰਾ ਖਿਆਲ ਸਾਡੀ ਬਹੁਤ ਅੱਛੀ ਕਾਲਰ, ਸਾਡੀ ਭੈਣ ਇਰਮ ਦੀ ਕਾਲ ਸੀ। ਪਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਅਤੇ ਲੋਕਾਂ ਦੇ ਕਹਿਣ ਦੇ ਉੱਤੇ ਅਗਰ ਅਸੀਂ ਸੋਚੀਏ ਆਪਣੀ ਜ਼ਿੰਦਗੀ ਨੂੰ ਪਲਾਨ ਕਰਨਾ ਸ਼ੁਰੂ ਕਰ ਦਈਏ, ਉਹ ਕੀ ਕਹੇਗਾ, ਇਹ ਕੀ ਕਹੇਗਾ, ਇੰਝ ਕੀ ਹੋਏਗਾ, ਉਂਝ ਕੀ ਹੋਏਗਾ, ਤਾਂ ਫਿਰ ਅਸੀਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਾਂਗੇ। ਆਪਣੇ ਦਿਲ ਨੂੰ ਖੁਸ਼ ਕਰ ਲੈਣਾ ਚਾਹੀਦਾ ਹੈ, ਉਸ ਹੱਦ ਤੱਕ ਜ਼ਰੂਰ ਖੁਸ਼ ਕਰੋ ਜਿਸ ਹੱਦ ਤੱਕ ਕਿਸੇ ਦੂਸਰੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਕੋਈ ਪਰੇਸ਼ਾਨੀ ਨਹੀਂ ਹੁੰਦੀ। ਜਿਹੜੇ ਸੜਨ ਵਾਲੇ ਨੇ, ਜਿਹੜੇ ਜੈਲਸ ਹੋਣ ਵਾਲੇ ਲੋਕ ਨੇ, ਉਹਨਾਂ ਨੇ ਤਾਂ ਕਦੀ ਵੀ ਨਹੀਂ ਹਟਣਾ। ਇਸ ਵਾਸਤੇ ਤੁਸੀਂ ਇਹ ਸੋਚੋ ਕਿ ਜਨਾਬ ਉਹ ਵੇਖ ਕੇ ਮੇਰੀ ਚੀਜ਼ ਨੂੰ ਜੈਲਸ ਹੋਏਗਾ ਅਤੇ ਮੈਂ ਕੰਮ ਨਾ ਕਰਾਂ, ਤੁਸੀਂ ਆਪਣਾ ਕੰਮ ਕਰੋ ਔਰ ਅੱਲਾਹ ਕੋਲੋਂ ਖੈਰ ਮੰਗੋ। ਅਤੇ ਜਦੋਂ ਅੱਲਾਹ ਕੋਲੋਂ ਖੈਰ ਮੰਗੀ ਜਾਂਦੀ ਹੈ ਨਾ, ਤਾਂ ਅੱਲਾਹ ਤਾਲਾ ਖੈਰ ਕਰ ਦਿੰਦੇ ਨੇ, ਖੈਰ ਮਿਲ ਜਾਂਦੀ ਹੈ। ਅਤੇ ਆਪਣੀ ਵੀ ਖੈਰ ਮੰਗੋ, ਦੂਸਰਿਆਂ ਦੀ ਵੀ ਖੈਰ ਮੰਗੋ, ਅਤੇ ਆਪਣੇ ਦਿਲ ਦੀਆਂ ਮੁਰਾਦਾਂ ਜਿਹੜੀਆਂ ਉਹਨਾਂ ਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਔਰ ਕੋਸ਼ਿਸ਼ ਦੇ ਵਿੱਚ ਕਾਮਯਾਬੀ ਹਾਸਲ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਕਿ ਦਿਲ ਦੀ ਗਹਿਰਾਈਆਂ ਤੋਂ ਦੁਆ ਕੀਤੀ ਜਾਏ। ਹੈਲੋ ਜੀ, ਹੈਲੋ, ਓਕੇ ਜੀ, ਓਕੇ ਜੀ, ਓਕੇ ਓਕੇ ਓਕੇ, ਹੈਲੋ,
3: ਅਸਲਾਮ ਅਲੈਕੁਮ। ਦਰਅਸਲ ਨਾ ਮੇਰੀ ਕਾਲ ਮਿਲੀ ਸੀ, ਇਸ ਲਈ ਸਾਰੀਆਂ ਕੱਟੀਆਂ ਜਾ ਰਹੀਆਂ ਨੇ। ਤਾਰਕ ਭਾਈ, ਮੈਂ ਫੜ ਕੇ ਕੁੱਟਣਾ ਤੁਹਾਨੂੰ।
0: ਓਕੇ ਓਕੇ ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼।
3: ਬਾਹਰ ਦੇ ਤਾਂ ਉਹਨਾਂ ਦੀ ਆਵਾਜ਼ ਨਹੀਂ ਮੈਂ ਕਦੀ ਸੁਣੀ, ਇਸ ਲਈ ਕਹਿ ਰਹੀ ਸਾਂ, ਤੁਹਾਨੂੰ ਯਾਦ ਹੋ ਤੁਸੀਂ ਦਿਲਾਂ 'ਚ ਵਸੇ ਹੋ।
0: ਓਕੇ ਓਕੇ ਓਕੇ ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼। ਓਕੇ ਜੀ, ਪ੍ਰੋਗਰਾਮ ਆਪਣੇ ਇਖਤਤਾਮ ਨੂੰ ਪਹੁੰਚ ਗਿਆ।
4: ਅਸਲਾਮ ਅਲੈਕੁਮ, ਇਹ ਰੇਡੀਓ ਪਾਕਿਸਤਾਨ ਹੈ, ਅਬਦੁਲ ਕਦੀਰ ਸੇ ਖਬਰੇ ਸੁਣੀਏ। اہم خبروں کا خلاصہ۔ لبنان کے وزیر داخلہ پاکستانی قیادت کے ساتھ مذاکرات کے لیے دو روزہ سرکاری دورے پر اسلام آباد میں ہیں۔ سپریم کورٹ نے فوری انصاف، مقدمات کے بہتر انتظام، خدمات میں بہتری اور ادارہ جاتی اصلاحات کے عزم کی تجدید کے ساتھ آج نئے عدالتی سال کا آغاز کیا۔ پورٹ قاسم کی مال برداری کی صلاحیت 4,50,00,000 ٹن سے بڑھ کر 4,70,00,000 ٹن تک پہنچ گئی ہے۔

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ ਕੋਈ ਸ਼ੱਕ ਹੈ ਕਿਆ?
1: There's music and then there's magic. One above FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.

0: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने भैन भराओ, हसते वसते रहो, सदा सेहतमंद रहो ते मौजां लुटो। इस दुआ दे नाल तुहाडी मेज़बान तुहाडी भैन साइमा तुहाडी खिदमत च हाजिर है। सोने भैन भराओ ते मेरे बुजुर्गो, उंज ते साडे मुल्क विच बड़े तबीब ने, पर प्रोफेसर सुलेमान ओह तबीब ने जिन्हां नूं कई वारी गोल्ड मैडल मिल चुकिया है, क्योंकि इन्हां दे इलाज नाल ओह मरीज भी ठीक हो जांदे ने जिहड़े इलाज तों मायूस ते नामीद हो गए हों। ਸੋਹਣੇ ਭੈਣ ਭਰਾਓ, ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਗੱਲਬਾਤ ਕੀਤੀ ਜਾਵੇ, ਮੈਂ ਲਿਖਵਾਉਂਦੀ ਹਾਂ ਤੁਹਾਨੂੰ ਆਪਣਾ ਪਤਾ ਅਤੇ ਫੋਨ ਨੰਬਰਸ, ਤਾਂ ਕਿ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲ ਸਕੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-3-7-7-2-7-1-6-0। मोबाइल नंबर है 03-300-414-2608, यानी 03-400-2608। ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਹੁਣ ਮਿਲਨੇ ਆ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਤੇ ਈਮੇਲਸ ਤੇ SMS ਲਿਖਣ ਵਾਲੇ ਭੈਣ ਭਰਾਵਾਂ ਵੱਲੋਂ ਬਹੁਤ ਸਾਰੇ ਸਲਾਮ ਕਬੂਲ ਕਰੋ।
1: ਵਾਲੇਕੁਮ ਅਸਲਾਮ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪੇਸ਼ ਕਰਨਾ ਵਾਂ, ਤੇ ਮੇਰੀ ਇਹ ਦੁਆ ਹੈ ਕਿ ਸੋਹਣਾ ਰੱਬ ਕਿਸੇ ਵੀ ਬੰਦੇ ਨੂੰ ਬਿਮਾਰੀ ਦਾ ਦੁੱਖ ਨਾ ਦੇਵੇ।
0: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ ਇੱਕ ਗੱਲ ਦੱਸੋ
1: ਜੀ,
0: ਕਿ ਤੁਸੀਂ ਯਾਨੀ ਕਿ ਮੌਲਜ ਅਕਸਰ ਲੋਕਾਂ ਨੂੰ ਚੰਗੀਆਂ ਸ਼ੈਵਾਂ ਤੇ ਮਜ਼ੇਦਾਰ ਸ਼ੈਵਾਂ ਖਾਣ ਤੋਂ ਬੰਦ ਕਰ ਦਿੰਦੇ ਹੋ, ਟੀਂਡੇ ਤੋਰੀਆਂ ਤੇ ਲਾ ਦਿੰਦੇ ਹੋ। ਸੁਲੇਮਾਨ ਸਾਹਿਬ, ਕਦੀ ਇੰਜ ਵੀ ਹੋਇਆ ਕਿ ਤੁਸੀਂ ਮਰੀਜ਼ ਨੂੰ ਟੀਂਡੇ ਤੋਰੀ ਦੀ ਜਗ੍ਹਾ ਗੋਸ਼ਤ, ਅੰਡੇ ਤੇ ਦੂਜੀਆਂ ਚਸਕਾਰੇਦਾਰ ਸ਼ੈਵਾਂ ਖਾਣ ਦਾ ਮਸ਼ਵਰਾ ਦਿੱਤਾ ਹੋਵੇ?
1: ਵਾਹ ਜੀ ਵਾਹ ਸਹਿਮਾ ਜੀ, ਤੁਸੀਂ ਤਾਂ ਸਵਾਲ ਵੀ ਉਹ ਪੁੱਛਦੇ ਹੋ ਜਿਹੜਾ ਚਸਕਾਰੇਦਾਰ ਹੁੰਦਾ ਹੈ। ਸਮਾਂ ਤਾਂ ਅੰਤੇ ਕੁੱਕ ਹੋਣਾ ਚਾਹੀਦਾ ਹੈ ਤਾਂ ਕਿ ਰੋਜ਼ ਹੀ ਚਟਕਾਰੇਦਾਰ ਖਾਣੇ ਪੱਕਦੇ ਰਹਿਣ।
0: ਸੁਲੇਮਾਨ ਸਾਹਿਬ, ਸੱਚੀ ਗੱਲ ਹੈ, ਮੈਂ ਤਾਂ ਖਾਣ ਪੀਣ ਦੀ ਬਹੁਤ ਹੀ ਸ਼ੌਕੀਨ ਹਾਂ। ਸੁਲੇਮਾਨ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਪ੍ਰੋਗਰਾਮ ਦੀ ਪਹਿਲੀ ਈਮੇਲ ਪੜ੍ਹਾਂ।
1: ਜੀ ਜੀ ਜ਼ਰੂਰ ਪੜ੍ਹੋ।
0: ਸੁਲੇਮਾਨ ਸਾਹਿਬ, ਇਹ ਚਿੱਠੀ ਮਾਰੂ ਭੱਟੀ ਹੋਰਾਂ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਕੁਝ ਦਿਨਾਂ ਤੋਂ ਮੈਨੂੰ ਯੂਰਨ ਵਿੱਚ ਬਹੁਤ ਤਕਲੀਫ ਹੈ, ਯੂਰਨ ਪੂਰੀ ਤਰ੍ਹਾਂ ਨਹੀਂ ਆਉਂਦਾ, ਲੱਤਾਂ ਦਰਦ ਕਰਦੀਆਂ ਨੇ ਤੇ ਹਲਕਾ ਹਲਕਾ ਬੁਖਾਰ ਵੀ ਹੋ ਰਿਹਾ।
1: ਜੀ ਜੀ
0: ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
1: ਮਾਰੂਫ ਭਾਈ, ਤੁਸੀਂ ਜਿਹੜੀ ਅਲਾਮਤਾਂ ਲਿਖੀਆਂ ਨੇ ਉਹ ਇੱਕ ਖਤਰਨਾਕ ਬਿਮਾਰੀ ਗਿਨੋਰੀਆ ਦੀਆਂ ਨੇ, ਜਿਹਦਾ ਫੌਰੀ ਉਪਾਰ ਹੋਣਾ ਚਾਹੀਦਾ ਹੈ, ਕਿਉਂਕਿ ਰੱਬ ਨਾ ਕਰੇ ਜੇ ਬਿਮਾਰੀ ਵਿਗੜ ਜਾਏ ਨਾ ਤੇ ਇਹਦੀ ਵਜ੍ਹਾ ਨਾਲ ਜੋੜਾਂ ਦਾ ਦਰਦ, ਸ਼ਦੀਦ ਅਸਾਬੀ ਕਮਜ਼ੋਰੀ ਹੋ ਸਕਦੀਆਂ ਨੇ। ਇਸ ਲਈ ਤੁਸੀਂ ਦੇਰ ਨਾ ਕਰੋ ਤੇ ਫੌਰਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡਾ ਇਲਾਜ ਸ਼ੁਰੂ ਕਰ ਸਕਾਂ। ਤੁਸੀਂ ਰੱਬ ਤੇ ਭਰੋਸਾ ਰੱਖੋ, ਇਨਸ਼ਾਅੱਲਾ ਕੁਛ ਦੇਰ ਇਲਾਜ ਤੋਂ ਬਾਅਦ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਪੂਰੀ ਤਰ੍ਹਾਂ ਆਰਾਮ ਆ ਜਾਏਗਾ,
0: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਪਹਿਲੇ ਤੇ ਵੱਡੀ ਉਮਰ ਵਿੱਚ ਲੋਕੀ ਬਿਮਾਰ ਹੁੰਦੇ ਸਨ, ਪਰ ਹੁਣ ਤੇ ਛੋਟੀ ਉਮਰ ਵਿੱਚ ਵੱਡੀਆਂ ਵੱਡੀਆਂ ਬਿਮਾਰੀਆਂ ਹੋ ਰਹੀਆਂ ਨੇ, ਇਹਦੀ ਕੀ ਵਜ੍ਹਾ ਹੈ?
1: ਸਹਿਮਾ ਜੀ, ਤੁਸੀਂ ਬਹੁਤ ਹੀ ਅੱਛਾ ਸਵਾਲ ਪੁੱਛਿਆ ਹੈ ਤੇ ਇਹਦੀ ਸਭ ਤੋਂ ਵੱਡੀ ਵਜ੍ਹਾ ਨਾਕਸ ਖੁਰਾਕ ਹੈ, ਯਾਨੀ ਹਰ ਸ਼ੈ ਵਿੱਚ ਮਿਲਾਵਟ ਹੈ, ਜਿਹਦੀ ਵਜ੍ਹਾ ਨਾਲ ਜਿਸਮ ਵਿੱਚ ਕੁਵਤ ਮੁਤਾਫਤ ਘੱਟ ਗਈ ਹੈ, ਯਾਨੀ ਜਿਸਮ ਬਿਮਾਰੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ।
0: ਜੀ ਸੁਲੇਮਾਨ ਸਾਹਿਬ, ਤੁਸੀਂ ਬਿਲਕੁਲ ਠੀਕ ਆਖਿਆ, ਵਾਕਈ ਹੁਣ ਤੇ ਮੁਹੱਬਤ ਵੀ ਖਾਲਿਸ ਨਹੀਂ ਰਹੀ, ਤਦੀ ਤੇ ਹਰ ਘਰ ਵਿੱਚ ਝਗੜੇ ਤੇ ਦਿਲਾਂ ਵਿੱਚ ਦੂਰੀਆਂ ਹੀ ਵੱਧਦੀਆਂ ਜਾ ਰਹੀਆਂ ਨੇ, ਰੱਬ ਆਪਣਾ ਕਰਮ ਕਰੇ। ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ ਜਿਹੜੀ ਮਕਸੂਦ ਲਾਸ਼ਾਰੀ ਹੋਰਾਂ ਲਿਖੀ ਹੈ।
1: ਜੀ
0: ਸੁਲੇਮਾਨ ਸਾਹਿਬ, ਇਹਨਾਂ ਨੂੰ ਜੋੜਾਂ ਦਾ ਦਰਦ ਹੈ ਤੇ ਗੋਡਿਆਂ ਵਿੱਚ ਤੇ ਜ਼ਿਆਦਾ ਪੀੜ ਹੁੰਦੀ ਹੈ,
1: ਠੀਕ,
0: ਇਹਦੇ ਨਾਲ ਨਾਲ ਜਿਸਮ ਵੀ ਮੋਟਾ ਹੈ ਤੇ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ।
1: ਅੱਛਾ
0: ਸੁਲੇਮਾਨ ਸਾਹਿਬ, ਇਹਨਾਂ ਨੂੰ ਤੇ ਤਿੰਨ ਬਿਮਾਰੀਆਂ ਹੀ ਬੜੀਆਂ ਖਤਰਨਾਕ ਨੇ, ਇਹੋ ਜਿਹੇ ਮਰੀਜ਼ ਦਾ ਤੇ ਇਲਾਜ ਵੀ ਮੁਸ਼ਕਿਲ ਹੁੰਦਾ ਹੋਏਗਾ।
1: ਨਹੀਂ ਸਹਿਮਾ ਜੀ, ਜੇ ਤਬੀਬ ਨੂੰ ਇਲਾਜ ਦੇ ਅਸੂਲ ਪਤਾ ਹੋਣ ਤੇ ਇਲਾਜ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ।
0: ਸਹੀ,
1: ਹਾਂ, ਜੇ ਹਕੀਮ ਇਲਾਜ ਦਾ ਕਾਨੂੰਨ ਹੀ ਨਹੀਂ ਜਾਣਦਾ ਤੇ ਲਾਜ਼ਮੀ ਗੱਲ ਹੈ ਕਿ ਉਹ ਮਰੀਜ਼ ਤੇ ਤਜਰਬਾ ਹੀ ਕਰੇਗਾ, ਤੇ ਜਦੋਂ ਤਜਰਬੇ ਹੋਣਗੇ ਤੇ ਬਿਮਾਰੀ ਵਧੇਗੀ, ਯਾਨੀ ਵਿਗੜ ਜਾਏਗੀ।
0: ਜੀ ਸੁਲੇਮਾਨ ਸਾਹਿਬ, ਉਹ ਮਰੀਜ਼ ਤੇ ਤਜਰਬਿਆਂ ਦੀ ਲੈਬੋਰਟਰੀ ਬਣ ਜਾਏਗਾ ਨਾ?
1: ਜੀ ਬਿਲਕੁਲ ਸਹਿਮਾ ਜੀ, ਇਹ ਮਕਸੂਦ ਹੋਰਾਂ ਦਾ ਜਿਹੜਾ ਮਸਲਾ ਹੈ ਨਾ, ਉਹ ਇਹ ਮੋਟਾਪਾ,
0: ਅੱਛਾ,
1: ਜਿਹਦਾ ਸਭ ਤੋਂ ਪਹਿਲਾਂ ਇਲਾਜ ਹੋਵੇਗਾ ਤੇ ਜਦੋਂ ਮੋਟਾਪਾ ਰੁਕ ਜਾਵੇਗਾ ਤੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਤੇ ਜੋੜਾਂ ਦਾ ਦਰਦ ਵੀ ਠੀਕ ਹੋ ਜਾਵੇਗਾ। ਇਸ ਲਈ ਮੈਂ ਮਕਸੂਦ ਭਾਈ ਨੂੰ ਮਸ਼ਵਰਾ ਦੇਣਾ ਵਾਂ ਕਿ ਉਹ ਕਿਸੇ ਦਿਨ ਥੋੜ੍ਹਾ ਜਿਹਾ ਵਕਤ ਕੱਢ ਕੇ ਦਵਾਖਾਨੇ 'ਤੇ ਆ ਜਾਣ, ਮੈਂ ਚੈੱਕਅਪ ਕਰਨ ਤੋਂ ਬਾਅਦ ਦਵਾਈ ਲਿਖ ਦਿਆਂਗਾ ਜਿਹਦੇ ਨਾਲ ਇਨਸ਼ਾਅੱਲਾ ਇਹ ਬਿਲਕੁਲ ਸਿਹਤਯਾਬ ਹੋ ਜਾਣਗੇ
0: ਇਨਸ਼ਾਅੱਲਾ ਤਾਲਾ। ਜੀ ਮਕਸੂਦ ਭਾਈ, ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣ ਲਈ, ਹੁਣ ਇਹਦੇ ਤੇ ਅਮਲ ਵੀ ਕਰਨਾ ਹੈ। ਵੈਸੇ ਸੁਲੇਮਾਨ ਸਾਹਿਬ ਬਾਜ਼ ਬੰਦੇ ਤੇ ਬਹੁਤ ਹੀ ਖਾਂਦੇ ਨੇ, ਪਰ ਤੀਲੇ ਵਾਂਗੂ ਸੁੱਕੇ ਹੀ ਰਹਿੰਦੇ ਨੇ, ਤੁਸੀਂ ਖਾਮ ਖਾਮ ਮੈਨੂੰ ਖਾਣ ਪੀਣ ਤੋਂ ਰੋਕਦੇ ਰਹਿੰਦੇ ਹੋ।
1: ਸਹਿਮਾ ਜੀ, ਮੈਂ ਤੁਹਾਨੂੰ ਨਾ ਰੋਕਦਾ ਤੇ ਤੁਸੀਂ ਜਾਪਾਨੀ ਸੋਮੋ ਪਹਿਲਵਾਨ ਬਣ ਜਾਂਦੇ। ਸਹਿਮਾ ਜੀ, ਇਹ ਗੱਲ ਯਾਦ ਰੱਖੋ ਕਿ ਘੱਟ ਖਾਣ ਨਾਲ ਬੰਦੇ ਨੂੰ ਕੁਝ ਨਹੀਂ ਹੁੰਦਾ,
0: ਅੱਛਾ,
1: ਪਰ ਜ਼ਿਆਦਾ ਖਾਣ ਨਾਲ ਬਿਮਾਰੀਆਂ ਬੰਦਾ ਜਿਹੜਾ ਨਾ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ।
0: ਓਹੋ,
1: ਇਸ ਲਈ ਹਮੇਸ਼ਾ ਮੁਨਾਸਿਬ ਮਿਕਦਾਰ ਵਿੱਚ ਖਾਣਾ ਚਾਹੀਦਾ ਹੈ।
0: ਜੀ, ਇਹ ਗੱਲ ਤੇ ਵੇ ਸੁਲੇਮਾਨ ਸਾਹਿਬ, ਈਮੇਲ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ, ਇਹ ਕਹਿੰਦੀਆਂ ਨੇ ਕਿ ਮੈਨੂੰ ਅੱਧੇ ਸਿਰ ਵਿੱਚ ਬਹੁਤ ਹੀ ਦਰਦ ਹੁੰਦਾ ਹੈ, ਵਾਲ ਡਿੱਗ ਡਿੱਗ ਕੇ ਅੱਧੇ ਰਹਿ ਗਏ ਨੇ, ਰੇਸ਼ਾ ਤੇ ਕੇਰਾ ਹੈ ਕਿ ਰਾਤ ਨੂੰ ਨੀਂਦਰ ਵੀ ਨਹੀਂ ਆਉਂਦੀ ਤੇ ਯਾਦਦਾਸ਼ਤ ਵੀ ਘੱਟ ਗਈ ਹੈ। ਮੈਂ ਬਹੁਤ ਇਲਾਜ ਕਰਵਾਇਆ ਪਰ ਬਿਮਾਰੀ ਇਹ ਕਿ ਵੱਧਦੀ ਜਾ ਰਹੀ ਹੈ, ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਮੈਨੂੰ ਤੇ ਇਹ ਕੇਸ ਵੀ ਉਹੀ ਲੱਗਦਾ, ਯਾਨੀ ਤਜਰਬਿਆਂ ਦੀ ਲੈਬੋਰਟਰੀ।
1: ਜੀ ਸਹਿਮਾ, ਤੁਸੀਂ ਤੇ ਮਾਸ਼ਾਅੱਲਾ ਬਹੁਤ ਹੀ ਹੁਸ਼ਿਆਰ ਹੋ ਗਏ ਹੋ, ਕੇਸ ਪੜ੍ਹਦੇ ਸਮਝ ਜਾਂਦੇ ਹੋ,
0: ਬੜੀ ਮਿਹਰਬਾਨੀ।
1: ਸਹਿਮਾ ਜੀ, ਇਸ ਭੈਣ ਦਾ ਅਸਲ ਮਸਲਾ ਹੈ ਰੇਸ਼ਾ ਤੇ ਕੀੜਾ, ਜਿਹਦੀ ਵਜ੍ਹਾ ਨਾਲ ਇਹਨਾਂ ਨੂੰ ਅੱਧੇ ਸਿਰ ਦਾ ਦਰਦ ਹੈ, ਜਿਹਨੂੰ ਦਰਦ ਸ਼ਕੀਕਾ ਕਹਿੰਦੇ ਨੇ।
0: ਅੱਛਾ,
1: ਅਸਲ ਗੱਲ ਪਤਾ ਕੀ ਹੈ
0: ਜੀ,
1: ਇਹਨਾਂ ਨੂੰ ਸਿਰ ਦਰਦ ਦੀਆਂ ਦਵਾਈਆਂ ਦਿੱਤੀਆਂ ਗਈਆਂ ਤੇ ਰੇਸ਼ੇ ਕੀੜੇ ਦਾ ਇਲਾਜ ਨਹੀਂ ਹੋਇਆ, ਇਸ ਕਰਕੇ ਇਹਨਾਂ ਦੀ ਯਾਦਦਾਸ਼ਤ ਵੀ ਘੱਟ ਗਈ ਤੇ ਇਹਨਾਂ ਦੀਆਂ ਅੱਖੀਆਂ ਤੇ ਵੀ ਅਸਰ ਪਿਆ ਹੋਵੇਗਾ। ਬਹਰਹਾਲ ਮੈਂ ਇਸ ਆਪਣੀ ਭੈਣ ਨੂੰ ਇਹੋ ਹੀ ਕਹਾਂਗਾ ਕਿ ਉਹ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਉਣ ਤਾਂ ਕਿ ਇਹਨਾਂ ਦੇ ਮਜ਼ਾਜ ਨੂੰ ਵੇਖ ਕੇ ਕੋਈ ਚੰਗੀ ਜਿਹੀ ਦਵਾਈ ਲਿਖੀ ਜਾਵੇ। ਰੱਬ ਦੀ ਮਿਹਰਬਾਨੀ ਨਾਲ ਇਲਾਜ ਤੋਂ ਬਾਅਦ ਇਹਨਾਂ ਨੂੰ ਪੂਰੀ ਤਰ੍ਹਾਂ ਆਰਾਮ ਆ ਜਾਏਗਾ
0: ਇਨਸ਼ਾਅੱਲਾ ਤਾਲਾ। ਜੀ ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਆਪਣੀ ਸਿਹਤ ਦੀ ਹਿਫਾਜ਼ਤ ਲਈ ਤੁਸੀਂ ਫੌਰਨ ਇਲਾਜ ਸ਼ੁਰੂ ਕਰੋ, ਰੱਬ ਕਰਮ ਕਰੇਗਾ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਮੌਲਿਸਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 0, ਮੋਬਾਈਲ ਨੰਬਰ ਏ 0300414 2608, ਯਾਨੀ 0300414 2608, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾ, ਹੁਣ ਪੇਸ਼ ਨੇ ਤੁਹਾਡੀ ਬਾਕੀ ਈਮੇਲਸ ਤੇ SMS। ਸੁਲੇਮਾਨ ਸਾਹਿਬ, ਈਮੇਲ ਹੈਪਾਟਾਈਟਿਸ ਬਾਰੇ ਵੇ, ਜਿਹੜੀ ਆਬਿਦ ਸ਼ਰੀਫ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 6 ਮਹੀਨੇ ਪਹਿਲੇ ਇਹ ਤਕਲੀਫ ਹੋਈ ਸੀ, ਬੜਾ ਹੀ ਇਲਾਜ ਕਰਵਾਇਆ ਪਰ ਅਜੇ ਤੀਕ ਬਿਮਾਰੀ ਪੂਰੀ ਤਰ੍ਹਾਂ ਠੀਕ ਹੀ ਨਹੀਂ ਹੋਈ। ਹੁਣ ਅਸੀਂ ਚਾਹੁੰਦੇ ਹਾਂ ਕਿ ਦੇਸੀ ਇਲਾਜ ਕਰਵਾਈਏ, ਮਸ਼ਵਰਾ ਦਿਓ ਕਿ ਬਿਮਾਰੀ ਠੀਕ ਹੋ ਸਕਦੀ।
1: ਆਬਿਦ ਭਾਈ, ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਦੱਸ ਦਿਆਂ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪਾਟਾਈਟਿਸ ਪੂਰੀ ਤਰ੍ਹਾਂ ਕਾਬਲੇ ਇਲਾਜ ਬਿਮਾਰੀ ਹੈ।
0: ਸਹੀ,
1: ਇਸ ਲਈ ਮੈਂ ਇਹੋ ਜਿਹੇ ਮਰੀਜ਼ਾਂ ਨੂੰ ਮਸ਼ਵਰਾ ਦਿਆਂਗਾ ਕਿ ਜੇ ਉਹ ਹਰ ਜਗ੍ਹਾ ਤੋਂ ਇਲਾਜ ਕਰਵਾ ਕੇ ਥੱਕ ਗਏ ਨੇ ਤੇ ਉਹ ਸਿਰਫ ਇੱਕ ਵਾਰੀ ਸਾਡਾ ਇਲਾਜ ਜ਼ਰੂਰ ਕਰਵਾ ਕੇ ਵੇਖਣ, ਇਨਸ਼ਾਅੱਲਾ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ। ਆਬਿਦ ਭਾਈ, ਤੁਸੀਂ ਸਭ ਤੋਂ ਪਹਿਲੇ ਆਪਣੀ ਵਾਲਦਾ ਸਾਹਿਬਾ ਦਾ LFT ਕਰਵਾਓ ਤੇ ਇਲਾਜ ਸ਼ੁਰੂ ਕਰੋ, ਤੇ ਜਦੋਂ ਇਲਾਜ ਮੁਕੰਮਲ ਹੋ ਜਾਵੇ ਤੇ ਫਿਰ LFT ਕਰਾਓ, ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਸਾਡੇ ਇਲਾਜ ਨਾਲ ਫਾਇਦਾ ਹੋਇਆ ਹੈ ਕਿ ਨਹੀਂ। ਭਾਈ ਜੀ, ਤੁਸੀਂ ਕਿਸੇ ਦਿਨ ਵਾਲਦਾ ਸਾਹਿਬਾ ਨੂੰ ਦਵਾਖਾਨੇ ਤੇ ਲਿਆਓ, ਮੈਂ ਤੁਹਾਨੂੰ ਇਲਾਜ ਬਾਰੇ ਸਾਰੀ ਗੱਲ ਤਫਸੀਲ ਨਾਲ ਦੱਸਾਂਗਾ ਤੇ ਇਨਸ਼ਾਅੱਲਾ ਇਲਾਜ ਤੋਂ ਬਾਅਦ ਹੈਪਾਟਾਈਟਿਸ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ
0: ਇਨਸ਼ਾਅੱਲਾ ਤਾਲਾ। ਜੀ ਆਬਿਦ ਭਾਈ, ਹੁਣ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਇਸ ਬਿਮਾਰੀ ਦਾ ਇਲਾਜ ਹੋ ਸਕਦਾ, ਬਸ ਤੁਸੀਂ ਵਾਲਦਾ ਸਾਹਿਬਾ ਦਾ ਇਲਾਜ ਸ਼ੁਰੂ ਕਰੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਈਮੇਲ ਨਜ਼ੀਰ ਅਹਿਮਦ ਹੋਰਾਂ ਲਿਖੀ ਹੈ,
1: ਜੀ ਜੀ,
0: ਇਹ ਕਹਿੰਦੇ ਨੇ ਕਿ ਮੈਂ ਚੱਕਰਾਂ ਦੀ ਵੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹਾਂ।
1: ਅੱਛਾ,
0: ਹਰ ਵੇਲੇ ਚੱਕਰ ਆਉਂਦੇ ਰਹਿੰਦੇ ਨੇ ਤੇ ਡਰਾਈਵਿੰਗ ਕਰਨਾ ਮੁਸ਼ਕਿਲ ਹੋ ਜਾਂਦਾ।
1: ਜੀ ਜੀ,
0: ਮੈਂ 1 ਮਹੀਨੇ ਤੀਕਰ ਸਰਦਾਈ ਵੀ ਪੀਤੀ ਹੈ ਪਰ ਆਰਾਮ ਨਹੀਂ ਹੋਇਆ, ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਚੱਕਰਾਂ ਦੀ ਵਜ੍ਹਾ ਨਾਲ ਤੇ ਮੈਂ ਵੀ ਬਹੁਤ ਪਰੇਸ਼ਾਨ ਹਾਂ, ਜਿੱਧਰ ਵੇਖੋ ਚੱਕਰ ਹੀ ਚੱਕਰ ਨੇ, ਬਲਕਿ ਹਰ ਬੰਦਾ ਚੱਕਰ ਵਿੱਚ ਪਿਆ ਹੋਇਆ, ਇਹ ਤੇ ਸਾਰੀ ਜਿਹੜਾ ਨਾ ਸਾਰੀ ਕੌਮ ਦਾ ਇਲਾਜ ਹੋਣਾ ਚਾਹੀਦਾ।
1: ਓਹੋ ਸਹਿਮਾ ਜੀ, ਇਹ ਭਾਈ ਹੋਰੀ ਆਪਣੀ ਬਿਮਾਰੀ ਦੀ ਗੱਲ ਕਰ ਰਹੇ ਨੇ ਤੇ ਤੁਸੀਂ ਦੂਜੇ ਚੱਕਰਾਂ ਦੇ ਵਿੱਚ ਪੈ ਗਏ ਹੋ,
0: ਲੋ
1: ਉਹ ਚੱਕਰ ਤੇ ਕਦੀ ਵੀ ਖਤਮ ਨਹੀਂ ਹੋਣਗੇ।
0: ਜੀ ਬਿਹਤਰ, ਪਰ ਸੁਲੇਮਾਨ ਸਾਹਿਬ, ਈਮੇਲ ਤੇ ਮੈਂ ਪੜ੍ਹ ਚੁੱਕੀ ਹਾਂ, ਵੇਖਿਆ ਨਾ ਸੁਲੇਮਾਨ ਸਾਹਿਬ, ਤੁਸੀਂ ਵੀ ਚੱਕਰ ਵਿੱਚ ਆ ਗਏ ਹੋ।
1: ਸਹਿਮਤ ਤੁਸੀਂ ਤੇ ਵਾਕਿਆ ਚੱਕਰ ਵਿੱਚ ਪਾ ਦਿੱਤਾ ਹੈ। ਬਹਰਹਾਲ ਨਜ਼ੀਰ ਭਾਈ, ਤੁਸੀਂ ਖੱਤ ਵਿੱਚ ਮੁਕੰਮਲ ਤਫਸੀਲ ਨਹੀਂ ਲਿਖੀ, ਇਸ ਲਈ ਕੁਝ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੀ ਅਸਲ ਬਿਮਾਰੀ ਕੀ ਹੈ। ਬਹਰਹਾਲ ਤੁਸੀਂ 10 ਦਿਨ ਰੋਜ਼ਾਨਾ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਓ ਅਤੇ ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਰੀਡਿੰਗ ਮੈਨੂੰ ਕਰੋ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਅਤੇ ਉਹਦਾ ਕੀ ਹੱਲ ਹੋਣਾ ਚਾਹੀਦਾ ਹੈ।
0: ਲਓ ਜੀ ਨਜ਼ੀਰ ਭਾਈ, ਤੁਹਾਨੂੰ ਤੇ ਫਟਾਫਟ ਈਮੇਲ ਦਾ ਜਵਾਬ ਮਿਲ ਗਿਆ। ਸੁਲੇਮਾਨ ਸਾਹਿਬ, ਈਮੇਲ ਅਕਬਰ ਅਲੀ ਸੈਯਦ ਦੁਆਰਾ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਮੇਦੇ ਵਿੱਚ ਤਜ਼ਾਬੀਅਤ ਬਹੁਤ ਜ਼ਿਆਦਾ ਹੈ। ਮੈਂ ਛਿਲਕਾ ਇਸਬਗੋਲ ਤੇ ਹਰੀੜ ਦਾ ਮੁਰੱਬਾ ਵੀ ਇਸਤੇਮਾਲ ਕੀਤਾ ਪਰ ਆਰਾਮ ਹੀ ਨਹੀਂ ਆਉਂਦਾ ਤੇ ਭੁੱਖ ਨਹੀਂ ਲੱਗਦੀ ਤੇ ਨਾ ਹੀ ਖਾਣਾ ਹਜ਼ਮ ਹੁੰਦਾ ਹੈ। ਢਿੱਡ ਵਿੱਚ ਵੱਟ ਫਿਰਦੇ ਨੇ ਤੇ ਮੇਰਾ ਇਲਾਜ ਦੱਸੋ। ਲਓ ਸੁਲੇਮਾਨ ਸਾਹਿਬ, ਇਹ ਭਾਈ ਹੋਰੀ ਤੇ ਇਲਾਜ ਇੰਜ ਪੁੱਛ ਰਹੇ ਨੇ ਜਿਵੇਂ ਕਿਸੇ ਕਿਤਾਬ ਦਾ ਨਾਮ ਪੁੱਛੀਦਾ।
1: ਹਾਂਜੀ, ਜਾਂ ਫਿਰ ਕਿਸੇ ਗਵਾਚੀ ਸ਼ਾਇਦ ਪੁੱਛੀਦਾ। ਅਕਬਰ ਭਾਈ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿੰਝ ਪਤਾ ਚੱਲਿਆ ਕਿ ਤੁਹਾਡੇ ਮੇਦ ਦੇ ਵਿੱਚ ਤਜ਼ਾਬੀਅਤ ਹੈ। ਦੂਜੀ ਗੱਲ ਹੈ ਕਿ ਤੁਸੀਂ ਇਲਾਜ ਕਰਾਉਣ ਦੀ ਬਜਾਏ ਆਪਣੀ ਮਰਜ਼ੀ ਨਾਲ ਛਿਲਕਾ ਛਿਲਕਾ ਖਾਂਦੇ ਰਹੇ ਹੋ। ਇਹ ਚੀਜ਼ਾਂ ਤਾਂ ਵਕਤੀ ਆਰਾਮ ਲਈ ਹੁੰਦੀਆਂ ਨੇ। ਮੇਰੇ ਭਾਈ, ਤੁਹਾਡਾ ਇਲਾਜ ਤਾਂ ਇਹੋ ਹੀ ਹੈ ਕਿ ਤੁਸੀਂ ਪੂਰੀ ਤਰ੍ਹਾਂ ਦਵਾਈ ਲਵੋ ਅਤੇ ਸਭ ਤੋਂ ਪਹਿਲਾਂ ਆਪਣਾ ਚੈੱਕਅਪ ਕਰਵਾਓ ਤਾਂ ਕਿ ਪਤਾ ਚੱਲੇ ਕਿ ਅਸਲ ਬਿਮਾਰੀ ਕੀ ਹੈ।
0: ਜੀ ਅਕਬਰ ਭਾਈ, ਤੁਹਾਨੂੰ ਆਪਣੇ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਇਲਾਜ ਵਿੱਚ ਦੇਰ ਨਾ ਕਰੋ। ਸੁਲੇਮਾਨ ਸਾਹਿਬ, ਅਗਲੀ ਈਮੇਲ ਸ਼ੂਗਰ, ਬਲੱਡ ਪ੍ਰੈਸ਼ਰ, ਜਿਸਮਾਨੀ ਕਮਜ਼ੋਰੀ, ਜੋੜਾਂ ਦਾ ਦਰਦ ਤੇ ਖਾਰਿਸ਼ ਬਾਰੇ ਵੇ। ਇਹ ਈਮੇਲ ਹਮੀਦੁਰ ਰਹਿਮਾਨ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਂ ਇਸ ਵੇਲੇ 5 ਬਿਮਾਰੀਆਂ ਦਾ ਸ਼ਿਕਾਰ ਹਾਂ, ਇਲਾਜ ਕਰਵਾਉਣਾ ਵਾ ਪਰ ਇੱਕ ਬਿਮਾਰੀ ਵੀ ਠੀਕ ਨਹੀਂ ਹੋ ਰਹੀ। ਪਰੇਸ਼ਾਨ ਹੋ ਕੇ ਤੁਹਾਨੂੰ ਈਮੇਲ ਲਿਖੀ ਹੈ, ਤੁਸੀਂ ਤੇ ਸਿਆਣੇ ਤਬੀਬ ਹੋ, ਕੀ ਮੇਰੀ ਬਿਮਾਰੀਆਂ ਦਾ ਇਲਾਜ ਹੋ ਜਾਏਗਾ?
1: ਹਮੀਦ ਭਾਈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਹੋਵੇ ਤਾਂ ਬੰਦੇ ਨੂੰ ਮਿੱਟੀ ਨਾਲ ਵੀ ਸ਼ਫਾ ਹੋ ਸਕਦੀ ਹੈ।
0: ਬੇਸ਼ੱਕ,
1: ਇਸ ਲਈ ਬੰਦੇ ਨੂੰ ਕਦੀ ਵੀ ਮਾਯੂਸ ਨਹੀਂ ਹੋਣਾ ਚਾਹੀਦਾ। ਭਾਈ ਜੀ, ਸ਼ੂਗਰ ਦੇ ਹੁੰਦਿਆਂ ਜਿਸਮ ਦੇ ਸਾਰੇ ਅਜ਼ਾ ਤੇ ਪੈੜਾ ਅਸਰ ਪੈਂਦਾ ਹੈ ਤੇ ਇਹ ਸਾਰੀਆਂ ਬਿਮਾਰੀਆਂ ਤੁਹਾਨੂੰ ਸ਼ੂਗਰ ਦੀ ਵਜ੍ਹਾ ਨਾਲ ਨੇ। ਤੁਸੀਂ ਪਹਿਲੀ ਫੁਰਸਤ ਵਿੱਚ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡਾ ਕੰਪਲੀਟ ਚੈੱਕਅਪ ਹੋਵੇ ਤੇ ਉਹਦੇ ਮੁਤਾਬਕ ਕੁਝ ਚੰਗੀ ਜੀ ਦਵਾਈ ਤੁਹਾਨੂੰ ਦਿੱਤੀ ਜਾ ਸਕੇ। ਇੱਥੇ ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ
0: ਇਨਸ਼ਾਅੱਲਾ। ਜੀ ਹਮੀਦ ਭਾਈ, ਹੁਣ ਤੁਸੀਂ ਇਲਾਜ ਬਾਰੇ ਸੁਸਤੀ ਨਹੀਂ ਕਰਨੀ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਭੈਣ ਭਰਾਵਾਂ ਨੂੰ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਤੁਹਾਡੀ ਬੜੀ ਮਿਹਰਬਾਨੀ।
1: ਸਾਮਾ ਜੀ, ਤੁਹਾਡੀ ਵੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੰਦੇ ਹੋ।
0: ਸੁਲੇਮਾਨ ਸਾਹਿਬ, ਨਾ ਤਾਂ ਤੁਸੀਂ ਮੈਨੂੰ ਬੋਲਣ ਦਿੰਦੇ ਹੋ ਤੇ ਨਾ ਆਪਣੀ ਮਰਜ਼ੀ ਨਾਲ ਖਾਣ ਪੀਣ ਦਿੰਦੇ ਹੋ, ਬੜੇ ਜ਼ਾਲਮ। ਸੁਲੇਮਾਨ ਸਾਹਿਬ, ਤੁਸੀਂ ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
0: ਸੋਹਣੇ ਭੈਣ ਭਰਾ ਤੇ ਮੇਰੇ ਬਜ਼ੁਰਗੋ, ਰੱਬ ਤੁਹਾਡੀ ਹਯਾਤੀ ਕਰੇ, ਤੁਹਾਨੂੰ ਸਿਹਤਮੰਦ ਰੱਖੇ ਤੇ ਤੁਸੀਂ ਆਪਣੇ ਘਰ ਵਾਲਿਆਂ ਦੇ ਨਾਲ ਜ਼ਿੰਦਗੀ ਦੇ ਮਜ਼ੇ ਲੁੱਟੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: ਦਿਸ ਇਜ਼ FM 101.

0: सुनते रहिए FM 101 101 101।
1: हर्बल एक्सपर्ट प्रोफेसर सुलेमान दे तिब्बी मशवरे।
2: सोने भैन भ्राओ ते मेरे बुजुर्गो, तुहाडी भैन ते इस प्रोग्राम दी मेज़बान साइमा तुहाडी खिदमत विच बहुत सारे सलाम ते बहुत सारियां दुआवां पेश करदी है। सोने भैन भ्राओ,
1: हर्बल एक्सपर्ट प्रोफेसर
2: सुलेमान दे तिब्बी मशवरे तुहानूं सेहतमंद रखण विच मददगार ने। इस लई ये प्रोग्राम बाकायदगी नाल सुनो। भैन भ्राओ, हमेशा वांगू अज भी साडे नाल पाकिस्तान दे मशहूर ते गोल्ड मैडल हासिल करन वाले तबीब ते जनाब प्रोफेसर सुलेमान साहब तशरीफ रखते ने। पहला तुसी नोट फरमाओ साडा पता ते फोन नंबर, उस तो बाद मैं तुहाडी मुलाकात सुलेमान साहब नाल करवावांगी।
1: सुलेमान, दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com।
2: ਪੈਨ ਭਰਾਓ, ਤੁਹਾਨੂੰ ਨੰਬਰਸ ਵੀ ਮਿਲ ਗਏ ਨੇ ਅਤੇ ਪਤਾ ਵੀ। ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਸੁਲੇਮਾਨ ਸਾਹਿਬ ਜੀ ਆਇਆਂ ਨੂੰ, ਸੱਤੇ ਖੈਰਾਂ ਨੇ ਨਾ
3: ਸਹਿਮਾ ਜੀ? ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸੱਤੇ ਹੀ ਨਹੀਂ ਦਸੇ ਹੀ ਖੈਰਾਂ ਨੇ।
2: ਵਾਹ ਜੀ ਵਾਹ।
3: ਅਤੇ ਮੈਂ ਦੁਆ ਕਰਨਾ ਕਿ ਰੱਬ ਮੇਰੇ ਭੈਣ ਭਰਾਵਾਂ ਦੀਆਂ ਵੀ ਦਸੇ ਖੈਰਾਂ ਕਰੇ। ਆਮੀਨ
2: ਆਮੀਨ। ਵਾਹ ਸੁਲੇਮਾਨ ਸਾਹਿਬ, ਹੁਣ ਤਾਂ ਮੈਂ ਵੀ ਦਸੇ ਖੈਰਾਂ ਕਹਾਂਗੀ। ਸੁਲੇਮਾਨ ਸਾਹਿਬ, ਇਹ ਗੱਲ ਦੱਸੋ, ਤੁਸੀਂ ਮਾਸ਼ਾਅੱਲਾ ਸਾਰਾ ਸਾਰਾ ਦਿਨ ਕੰਮ ਕਰਦੇ ਹੋ, ਸੈਂਕੜੋ ਮਰੀਜ਼ ਵੇਖਦੇ ਹੋ, ਦਵਾਈਆਂ ਬਣਾਉਂਦੇ ਹੋ। ਸੁਲੇਮਾਨ ਸਾਹਿਬ, ਤੁਸੀਂ ਥੱਕਦੇ ਨਹੀਂ? ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਕੋਈ ਖਾਸ ਕੁਸ਼ਤਾ ਖਾਂਦੇ ਹੋ।
3: ਵਾਹ ਸਹਿਮਾ ਜੀ ਵਾਹ, ਤੁਸੀਂ ਸਮਝਦੇ ਹੋ ਕਿ ਕੁਸ਼ਤਾ ਖਾਣ ਨਾਲ ਹੀ ਬੰਦਾ ਸਿਹਤਮੰਦ ਰਹਿੰਦਾ ਹੈ
2: ਤੇ ਹੋਰ।
3: ਸਹਿਮਾ ਜੀ, ਮੁਨਾਸਬ ਖੁਰਾਕ, ਮੁਨਾਸਬ ਵਰਜਿਸ਼ ਤੇ ਨੀਂਦਰ ਪੂਰੀ ਕਰਨਾ, ਇਹ ਚੀਜ਼ਾਂ ਬੰਦੇ ਨੂੰ ਸਿਹਤਮੰਦ ਰੱਖਦੀਆਂ ਨੇ ਤੇ ਮੈਂ ਇਹਨਾਂ ਚੀਜ਼ਾਂ ਤੇ ਹਮੇਸ਼ਾ ਹੀ ਅਮਲ ਕਰਨਾ ਵਾ।
2: ਮਾਸ਼ਾਅੱਲਾ ਜੀ ਮਾਸ਼ਾਅੱਲਾ। ਵਾਹ ਸੁਲੇਮਾਨ ਸਾਹਿਬ, ਬਹੁਤ ਖੂਬ। ਸੁਲੇਮਾਨ ਸਾਹਿਬ, ਟੁਰਨੇ ਆ ਅਗਲੀ ਈਮੇਲ।
3: ਜੀ ਜ਼ਰੂਰ।
2: ਜਿਹੜੀ ਸਾਨੂੰ ਲਿਖੀ ਹੈ ਕਾਸ਼ ਬਸ਼ੀਰ ਹੋਣਾ, ਇਹ ਲਿਖਦੇ ਨੇ ਕਿ ਮੇਰੀਆਂ ਉਂਗਲਾਂ ਤੇ ਗੋਡਿਆਂ ਵਿੱਚ ਬਹੁਤ ਹੀ ਪੀੜ ਰਹਿੰਦੀ ਹੈ, ਟੁਰਨਾ ਫਿਰਨਾ ਮੁਸ਼ਕਿਲ ਹੋ ਗਿਆ। ਇਹਦੇ ਨਾਲ ਨਾਲ ਬਹੁਤ ਹੀ ਪੁਰਾਣੀ ਕਬਜ਼ ਵੀ ਹੈ ਤੇ ਅੱਧੇ ਸਿਰ ਵਿੱਚ ਦਰਦ ਹੁੰਦਾ। ਮੈਂ ਤੇ ਇਲਾਜ ਕਰਾ ਕਰਾ ਕੇ ਥੱਕ ਗਿਆ ਵਾਂ। ਬੜੀ ਉਮੀਦ ਨਾਲ ਤੁਹਾਨੂੰ ਈਮੇਲ ਲਿਖੀ ਹੈ, ਮਸ਼ਵਰਾ ਦਿਓ ਕਿ ਮੈਂ ਕੀ ਕਰਾਂ।
3: ਕਾਸ਼ ਭਾਈ, ਤੁਸੀਂ ਇਸ ਵੇਲੇ ਤਿੰਨ ਬਿਮਾਰੀਆਂ ਵਿੱਚ ਫਸੇ ਹੋਏ ਹੋ, ਯਾਨੀ ਜੋੜਾਂ ਦਾ ਦਰਦ, ਦਾਇਮੀ ਕਬਜ਼ ਤੇ ਅੱਧੇ ਸਿਰ ਦਾ ਦਰਦ। ਮੇਰੇ ਭਾਈ, ਇਹਨਾਂ ਤਿੰਨਾਂ ਬਿਮਾਰੀਆਂ ਦੀ ਜੜ੍ਹ ਹੈ ਕਬਜ਼। ਜਦੋਂ ਤੀਕਰ ਇਹਦਾ ਇਲਾਜ ਨਹੀਂ ਹੋਵੇਗਾ, ਦੂਜੀਆਂ ਬਿਮਾਰੀਆਂ ਠੀਕ ਨਹੀਂ ਹੋਣਗੀਆਂ। ਭਾਈ ਜੀ, ਤੁਸੀਂ ਮਿਰਚ ਮਸਾਲੇ ਵਾਲੀਆਂ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਨਾ ਖਾਓ ਅਤੇ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡੇ ਲਈ ਇਲਾਜ ਤਜਵੀਜ਼ ਕੀਤਾ ਜਾ ਸਕੇ।
2: ਬਿਲਕੁਲ ਸਹੀ।
3: ਵੈਸੇ ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਕਿਉਂਕਿ ਸੋਹਣੇ ਰੱਬ ਨੇ ਇਹੋ ਜਿਹੀਆਂ ਜੜੀ ਬੂਟੀਆਂ ਪੈਦਾ ਕੀਤੀਆਂ ਨੇ ਜਿਹੜੀਆਂ ਹਰ ਬਿਮਾਰੀ ਨੂੰ ਠੀਕ ਕਰ ਦਿੰਦੀਆਂ ਨੇ।
2: ਬਿਲਕੁਲ।
3: ਬਸ ਤੁਸੀਂ ਇਲਾਜ ਸ਼ੁਰੂ ਕਰੋ, ਇਨਸ਼ਾਅੱਲਾ ਤੁਹਾਡੀ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ।
2: ਇਨਸ਼ਾਅੱਲਾ ਤਾਰਾ ਜੀ। ਕਾਸ਼ਿਫ ਭਾਈ, ਹੁਣ ਤੁਸੀਂ ਫਿਕਰ ਨਹੀਂ ਕਰਨੀ, ਬਲਕਿ ਇਲਾਜ ਸ਼ੁਰੂ ਕਰਨਾ। ਸੁਲੇਮਾਨ ਸਾਹਿਬ, ਪੇਸ਼ ਕਰਨੀ ਆ ਅਗਲੀ ਈਮੇਲ ਜਿਹੜੀ ਸਾਡੇ ਇੱਕ ਭਰਾ ਅਦਨਾਨ ਰਿਜ਼ਵੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਵੱਡੇ ਭਾਈ ਜਿਨ੍ਹਾਂ ਦੀ ਉਮਰ 62 ਸਾਲ ਹੈ, ਉਹਨਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀ ਤਕਲੀਫ ਹੈ
3: ਜੀ।
2: ਇਲਾਜ ਤੇ ਹੋ ਰਿਹਾ ਪਰ ਆਰਾਮ ਨਹੀਂ ਹੁੰਦਾ।
3: ਠੀਕ।
2: ਸੁਲੇਮਾਨ ਸਾਹਿਬ, ਇਹੋ ਜਿਹੀ ਬਿਮਾਰੀ ਵਿੱਚ ਦੇਸੀ ਇਲਾਜ ਨਾਲ ਆਰਾਮ ਹੋ ਸਕਦਾ ਹੈ ਕਿ ਨਹੀਂ, ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਇਹ ਤੇ ਤਿੰਨੇ ਬਿਮਾਰੀਆਂ ਹੀ ਖਤਰਨਾਕ ਨੇ, ਇਹੋ ਜਿਹੇ ਮਰੀਜ਼ ਦਾ ਇਲਾਜ ਤੇ ਵਾਕਈ ਮੁਸ਼ਕਿਲ ਹੁੰਦਾ।
3: ਸਹਿਮਾ ਜੀ, ਜੇ ਇਲਾਜ ਕਰਨ ਦਾ ਤਰੀਕਾ ਹੋਵੇ ਤੇ ਕੋਈ ਇਲਾਜ ਵੀ ਮੁਸ਼ਕਿਲ ਨਹੀਂ ਹੁੰਦਾ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਈ ਸੀ।
2: ਜੀ ਜੀ, ਯਾਨੀ ਇਲਾਜ ਦਾ ਤਰੀਕਾ ਨਾ ਹੋਵੇ ਤੇ ਮਰੀਜ਼ ਤਜਰਬਿਆਂ ਦੀ ਲੈਬੋਰਟਰੀ ਬਣ ਜਾਂਦਾ।
3: ਜੀ ਬਿਲਕੁਲ ਸਹਿਮਾ ਜੀ, ਇਹ ਗੱਲ ਹੈ। ਅਦਨਾਨ ਭਾਈ, ਤੁਸੀਂ ਆਪ ਵੀ ਜਾਣਦੇ ਹੋ ਕਿ ਤੁਹਾਡੇ ਭਾਈ ਹੋਰਾਂ ਦਾ ਕੀ ਕੀ ਸੀ। ਜ਼ਾਹਿਰ ਕਿ ਇਹੋ ਜਿਹੀਆਂ ਬਿਮਾਰੀਆਂ ਦਾ ਇਲਾਜ ਕੁਛ ਲੰਬਾ ਹੀ ਹੁੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਆਪਣੇ ਭਾਈ ਨੂੰ ਲੈ ਕੇ ਨਾ ਮੇਰੇ ਦੁਆਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਭਾਈ ਹੋਰਾਂ ਦੀ ਜਿਸਮਾਨੀ ਹਾਲਤ ਨੂੰ ਵੇਖ ਕੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ।
2: ਬਿਲਕੁਲ।
3: ਵੈਸੇ ਤੁਸੀਂ ਰੱਬ 'ਤੇ ਭਰੋਸਾ ਰੱਖੋ, ਉਹ ਜ਼ਾਤ ਚਾਹੇ ਤਾਂ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ। ਇਨਸ਼ਾਅੱਲਾ ਇਲਾਜ ਨਾਲ ਬਿਹਤਰੀ ਹੋਵੇਗੀ
2: ਇਨਸ਼ਾਅੱਲਾ ਤਾਲਾ ਜੀ ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਈਮੇਲ ਮਨਜ਼ੂਰ ਗਿਲਾਨੀ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ ਮੈਂ ਗੋਲੀਆਂ ਵੀ ਲੈਣਾ ਵਾਂ ਫੇਰ ਵੀ ਆਰਾਮ ਨਹੀਂ ਹੁੰਦਾ ਮਿਹਰਬਾਨੀ ਕਰਕੇ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਬਲੱਡ ਪ੍ਰੈਸ਼ਰ ਬਿਲਕੁਲ ਨਾਰਮਲ ਹੋ ਜਾਵੇ
3: ਮਨਜ਼ੂਰ ਭਾਈ ਮੈਂ ਕਿਸੇ ਪ੍ਰੋਗਰਾਮ ਵਿੱਚ ਇਹ ਦੱਸਿਆ ਸੀ ਕਿ ਇਹਨਾਂ ਗੋਲੀਆਂ ਦਾ ਹੀ ਅਸਰ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ ਭਾਈ ਜੀ ਤੁਸੀਂ ਘਿਓ ਨਮਕ ਵੱਡਾ ਗੋਸ਼ਤ ਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਰੋਜ਼ਾਨਾ ਪੈਦਲ ਜ਼ਰੂਰ ਤੁਰਿਆ ਕਰੋ
2: ਇਹ ਸਭ ਤੋਂ ਚੰਗੀ ਗੱਲ ਹੈ
3: ਹਾਂਜੀ ਭਾਈ ਜੀ ਮੈਂ ਤੁਹਾਨੂੰ ਦਵਾਈ ਪਾਸਲ ਕਰਵਾ ਦਿਆਂਗਾ ਸੋਨੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਏਗਾ
2: ਜੀ ਬਿਲਕੁਲ ਹੋ ਜਾਏਗੀ ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਦੀ ਦਵਾਈ ਹੀ ਐਸੀ ਹੈ ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ ਮੁਕੰਮਲ ਇਲਾਜ ਤੇ
1: ਈਮੇਲਸ ਤੇ ਐਸਐਮਐਸ
2: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ
1: ਤਬੀਬ
2: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ
1: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 04237727160 ਯਾਨੀ 042-3-7-7-2-7-1-6-0 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
2: ਸੋਹਣੇ ਭੈਣ ਭਰਾਓ ਅੱਧੀ ਛੁੱਟੀ ਮੁੱਕ ਗਈ ਤੇ ਹੁਣ ਵਾਰੀ ਹੈ ਅਗਲੀ
1: SMS ਦੀ
2: ਸੁਲੇਮਾਨ ਸਾਹਿਬ
1: SMS
2: ਭੈਣ ਹੋਰ ਆਉਂਦੀ ਹੈ ਜਿਨ੍ਹਾਂ ਨੂੰ 3 ਮਸਲੇ ਨੇ ਜਿਹੜੇ ਬਹੁਤ ਹੀ ਖਤਰਨਾਕ ਨੇ ਯਾਨੀ ਮੈਨੂੰ ਵੀ ਉਹਨਾਂ ਤੋਂ ਬਹੁਤ ਹੀ ਡਰ ਲੱਗਦਾ ਉਹਨਾਂ ਮਸਲਿਆਂ ਤੋਂ
3: ਅੱਛਾ ਸਹਿਮਾ ਜੀ ਤੁਸੀਂ ਤੇ ਹਰ ਗੱਲ ਤੋਂ ਹੀ ਡਰਦੇ ਹੋ ਬਲਕਿ ਹਰ ਗੱਲ ਨੂੰ ਮਸਲਾ ਬਣਾ ਲੈਂਦੇ ਹੋ
2: ਹਾਏ ਹਾਏ
3: ਸਹਿਮਾ ਜੀ ਇਹ ਬਿਮਾਰੀਆਂ ਰੱਬ ਵੱਲੋਂ ਹੁੰਦੀਆਂ ਨੇ ਤੇ ਰੱਬ ਹੀ ਇਹਨਾਂ ਨੂੰ ਠੀਕ ਕਰਦਾ ਹੈ
2: ਜੀ ਇਹ ਗੱਲ ਤੇ ਹੈ ਸੁਲੇਮਾਨ ਸਾਹਿਬ ਭੈਣ ਹੋਰੀ ਕਹਿੰਦੇ ਨੇ ਕਿ ਵਾਲ ਬਹੁਤ ਡਿੱਗਦੇ ਨੇ ਚਿਹਰੇ ਤੇ ਮੁਹਾਸੇ ਬਣ ਗਏ ਨੇ ਤੇ ਤੀਜੀ ਬਿਮਾਰੀ ਮੋਟਾਪਾ ਹੈ
3: ਜਿਹਦਾ
2: ਬਹੁਤ ਇਲਾਜ ਕਰਵਾਇਆ ਡਾਈਟਿੰਗ ਕੀਤੀ ਪਰ ਵਜ਼ਨ ਨਹੀਂ ਘਟਿਆ ਇਹ ਕਹਿੰਦੀਆਂ ਨੇ ਕਿ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ
3: ਸਹਿਮਾ ਜੀ ਤੁਸੀਂ ਤੇ ਐਵੇਂ ਇਹਨਾਂ ਬਿਮਾਰੀਆਂ ਤੋਂ ਡਰਦੇ ਹੋ ਇਹ ਬਿਮਾਰੀਆਂ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਨੇ
2: ਅੱਛਾ ਅੱਛਾ
3: ਭੈਣ ਜੀ ਤੁਹਾਡੀ ਪਰੇਸ਼ਾਨੀ ਆਪਣੀ ਜਗ੍ਹਾ ਠੀਕ ਹੈ ਪਰ ਜਦੋਂ ਤੱਕ ਇਲਾਜ ਨਾ ਹੋਵੇ ਬਿਮਾਰੀ ਠੀਕ ਨਹੀਂ ਹੋ ਸਕਦੀ
2: ਬਿਲਕੁਲ
3: ਭੈਣ ਜੀ ਇਹ ਗੱਲ ਯਾਦ ਰੱਖੋ ਕਿ ਮੁਕਤੀ ਬਿਮਾਰੀਆਂ ਦਾ ਇਲਾਜ ਵੀ ਵੱਖੋ ਵੱਖ ਕਰਨਾ ਪੈਂਦਾ ਹੈ ਜਿਹਦੇ ਵਿੱਚ ਥੋੜ੍ਹਾ ਜਿਹਾ ਵਕਤ ਲੱਗਦਾ ਹੈ
2: ਬਿਲਕੁਲ
3: ਇਸ ਲਈ ਤੁਸੀਂ ਜ਼ਰਾ ਟਿੱਕੇ ਇਲਾਜ ਕਰਾਉਣਾ ਤਾਂ ਕਿ ਹਰ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇ ਭੈਣ ਜੀ ਤੁਸੀਂ ਚਟਪਟੇ ਖਾਣੇ ਅਤੇ ਖਾਸ ਤੌਰ 'ਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ ਅਤੇ ਪੈਦਲ ਜ਼ਰੂਰ ਤੁਰਿਆ ਕਰੋ ਇਹ ਮੇਰੀ ਤੁਹਾਨੂੰ ਨਸੀਹਤ ਹੈ ਭੈਣ ਜੀ ਮੈਂ ਤੁਹਾਨੂੰ 3 ਕਿਸਮ ਦੀਆਂ ਦਵਾਈਆਂ ਪਾਰਸਲ ਕਰਵਾ ਦਿਆਂਗਾ ਤੁਸੀਂ ਇਹਨਾਂ ਨੂੰ ਇਸਤੇਮਾਲ ਕਰੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪਾ ਦੂਰ ਹੋ ਜਾਏਗਾ ਅਤੇ ਮੁਹਾਸੇ ਵੀ ਠੀਕ ਹੋ ਜਾਣਗੇ ਅਤੇ ਵਾਲ ਵੀ ਮਜ਼ਬੂਤ ਹੋਣਗੇ ਬਸ ਦਵਾਈ ਅਤੇ ਪਰਹੇਜ਼ ਪਾਬੰਦੀ ਨਾਲ ਕਰਨਾ ਰੱਬ ਆਪਣਾ ਕਰਮ ਕਰੇਗਾ
2: ਇਨਸ਼ਾਅੱਲਾ ਜੀ ਇਨਸ਼ਾਅੱਲਾ ਜੀ ਭੈਣ ਜੀ ਤੁਸੀਂ ਮੇਰੇ ਵਾਂਗੂ ਡਰਨਾ ਨਹੀਂ ਅਤੇ ਨਾ ਹੀ ਪਰੇਸ਼ਾਨ ਹੋਣਾ ਕਿਉਂਕਿ ਹੁਣ ਤੁਹਾਨੂੰ ਦਵਾਈਆਂ ਮਿਲ ਜਾਣਗੀਆਂ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਸੁਲੇਮਾਨ ਸਾਹਿਬ
1: SMS
2: ਹਨੀਫ ਗੋਂਦਲ ਹੋਰਾਂ ਲਿਖੀ ਹੈ
3: ਇਹ
2: ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਲੱਗਦੀ ਹੈ
3: ਅਤੇ
2: ਮੈਂ ਖੂਬ ਹੀ ਖਾਂਦਾ ਵਾਂ ਪਰ ਕੁਝ ਦਿਨਾਂ ਤੋਂ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੋ ਰਿਹਾ ਰੋਟੀ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਤੇ ਮੂੰਹ ਵਿੱਚ ਖੱਟਾ ਪਾਣੀ ਆਉਂਦਾ ਤੇ ਢਿੱਡ ਵਿੱਚ ਹਲਕਾ ਹਲਕਾ ਦਰਦ ਵੀ ਹੁੰਦਾ ਸੁਲੇਮਾਨ ਸਾਹਿਬ ਸਭ ਤੋਂ ਹੈਰਾਨੀ ਦੀ ਗੱਲ ਇਹ ਵੇ ਕਿ ਇੰਨਾ ਖਾਣ ਤੋਂ ਬਾਅਦ ਵੀ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾ ਪਾਰਸਲ ਕਰ ਦਿਓ
3: ਹਨੀਫ ਭਾਈ ਯਾਦ ਰੱਖੋ ਕਿ ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ ਵੀ ਚੰਗਾ ਨਹੀਂ ਤੇ ਬਹੁਤ ਜ਼ਿਆਦਾ ਖਾਣਾ ਵੀ ਸਿਹਤ ਨੂੰ ਬਰਬਾਦ ਕਰ ਦਿੰਦਾ ਹੈ
2: ਬਿਲਕੁਲ
3: ਮੇਰੇ ਭਾਈ ਮੈਂ ਤੁਹਾਨੂੰ ਮਿਹਦਾ ਠੀਕ ਕਰਨ ਵਾਲੀ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਤੁਹਾਡਾ ਮਿਹਦਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗਾ ਪਰ ਮੈਂ ਤੁਹਾਨੂੰ ਇੱਕ ਜ਼ਰੂਰੀ ਮਸ਼ਵਰਾ ਇਹ ਦਿਆਂਗਾ ਕਿ ਤੁਸੀਂ ਫੌਰਨ ਹੀ ਆਪਣੀ ਸ਼ੂਗਰ ਚੈੱਕ ਕਰਵਾਓ ਅਤੇ ਫਿਰ ਉਹਦੇ ਬਾਰੇ ਵੀ ਮੈਨੂੰ ਦੱਸੋ ਤਾਂ ਕਿ ਦਵਾਈ ਵਿੱਚ ਤਬਦੀਲੀ ਹੋ ਸਕੇ ਮੇਰੇ ਭਾਈ ਰੱਬ ਨਾ ਕਰੇ ਜੇ ਸ਼ੂਗਰ ਹੋਈ ਤਾਂ ਪਰੇਸ਼ਾਨੀ ਦੀ ਕੋਈ ਐਸੀ ਗੱਲ ਨਹੀਂ ਕਿਉਂਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਬਤਦਾਈ ਮਰਹਲੇ ਦੀ ਸ਼ੂਗਰ ਜੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ ਮੇਰੇ ਭਾਈ ਤੁਸੀਂ ਫਿਕਰ ਨਾ ਕਰੋ ਇਨਸ਼ਾਅੱਲਾ ਤੁਸੀਂ ਸਿਹਤਮੰਦ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਹਨੀਰ ਸਾਹਿਬ ਨੂੰ ਤੇ ਮਿਹਦੇ ਦਾ ਪ੍ਰੋਬਲਮ ਹੈ ਪਰ ਤੁਸੀਂ ਉਹਨਾਂ ਨੂੰ ਸ਼ੂਗਰ ਚੈੱਕ ਕਰਾਉਣ ਦਾ ਮਸ਼ਵਰਾ ਦਿੱਤਾ ਇਹ ਕੀ ਗੱਲ ਹੋਈ
3: ਵਾਹ ਸਹਿਮਾ ਜੀ ਬੜਾ ਚੁਣ ਕੇ ਸਵਾਲ ਕੱਢਿਆ ਜੀ ਜਵਾਬ ਵਿੱਚੋਂ ਸਵਾਲ ਲੱਭਿਆ ਜੇ ਗੱਲ ਇਹ ਵੇ ਕਿ ਕੁਝ ਲੋਕ ਸਮਝਦੇ ਨੇ ਕਿ ਭੁੱਖ ਜ਼ਿਆਦਾ ਲੱਗ ਰਹੀ ਹੈ ਅਤੇ ਉਹ ਸਿਹਤ ਦੀਆਂ ਅਲਾਮਤਾਂ ਨੇ, ਪਰ ਬਹੁਤ ਜ਼ਿਆਦਾ ਭੁੱਖ ਲੱਗਣਾ ਅਤੇ ਜਿਸਮ 'ਚ ਕਮਜ਼ੋਰੀ ਹੋ ਜਾਣਾ ਸ਼ੂਗਰ ਦੀ ਅਲਾਮਤ ਵੀ ਹੈ। ਇਸ ਲਈ ਹਨੀਫ ਸਾਹਿਬ ਨੂੰ ਸ਼ੂਗਰ ਚੈੱਕ ਕਰਨ ਦਾ ਮਸ਼ਵਰਾ ਦਿੱਤਾ ਹੈ।
2: ਵਾਹ ਜੀ ਵਾਹ ਸੁਲੇਮਾਨ ਸਾਹਿਬ, ਇਹੀ ਤਾਂ ਤੁਹਾਡੀ ਕਾਰੀਗਰੀ ਹੈ ਕਿ ਬਿਮਾਰੀ ਦੀ ਤਹਿ ਤਿਕਰ ਪਹੁੰਚ ਜਾਂਦੇ ਹੋ। ਵਾਹ ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ ਜਿਹੜੀ ਅਬਦੁਲ ਲਤੀਫ ਚੌਧਰੀ ਹੋਰਾਂ ਲਿਖੀ ਹੈ। ਇਹ ਆਂਦੇ ਨੇ ਕਿ 2 ਮਹੀਨਿਆਂ ਤੋਂ ਮੈਨੂੰ ਖਾਰਿਸ਼ ਦੀ ਤਕਲੀਫ ਹੈ, ਸਾਰੀ ਸਾਰੀ ਰਾਤ ਨੀਂਦਰ ਨਹੀਂ ਆਉਂਦੀ ਤੇ ਖੁਰਕ ਖੁਰਕ ਕੇ ਬੁਰਾ ਹਾਲ ਹੁੰਦਾ। ਮੈਂ ਅੰਗਰੇਜ਼ੀ ਕਰੀਮਾਂ ਵੀ ਲਾਈਆਂ ਤੇ ਅਨਾਬ ਦਾ ਸ਼ਰਬਤ ਵੀ ਪੀਤਾ, ਪਰ ਖਾਰਿਸ਼ ਠੀਕ ਹੀ ਨਹੀਂ ਹੋਈ। ਜਿਸਮ ਤੇ ਬਰੀਕ ਬਰੀਕ ਦਾਣੇ ਵੀ ਬਣਦੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਲੇਸ ਦਾ ਪਾਣੀ ਨਿਕਲਦਾ। ਮੈਂ ਇਹਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ, ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ।
3: ਲਤੀਫ ਭਾਈ, ਇਹ ਖਾਰਿਸ਼ ਵੀ ਬਹੁਤ ਭੈੜੀ ਬਿਮਾਰੀ ਹੈ ਤੇ ਕਈ ਵਾਰੀ ਤੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਮੇਰੇ ਭਾਈ, ਤੁਸੀਂ ਲੱਖ ਕਰੀਮਾਂ ਇਸਤੇਮਾਲ ਕਰ ਲਵੋ, ਜਦੋਂ ਤੀਕਰ ਬਿਮਾਰੀ ਦੀ ਅਸਲ ਜੜ ਨੂੰ ਠੀਕ ਨਹੀਂ ਕੀਤਾ ਜਾਵੇਗਾ ਬਿਮਾਰੀ ਠੀਕ ਨਹੀਂ ਹੋਵੇਗੀ। ਤੇ ਇਹਦੀ ਅਸਲ ਵਜ੍ਹਾ ਇਹ ਹੋਵੇ ਕਿ ਖੂਨ ਦੀ ਖਰਾਬੀ, ਯਾਨੀ ਜਦੋਂ ਖੂਨ ਵਿੱਚ ਜ਼ਹਿਰੀਲੇ ਮਾਦਿਆਂ ਦੀ ਜ਼ਿਆਦਤੀ ਹੋ ਜਾਂਦੀ ਹੈ ਜਾਂ ਫਿਰ ਖੂਨ ਵਿੱਚ ਗਰਮੀ ਹੋ ਜਾਵੇ, ਉਦੋਂ ਖਾਰਿਸ਼ ਦੀ ਤਕਲੀਫ ਹੀ ਹੋ ਜਾਂਦੀ ਹੈ। ਭਾਈ ਜੀ, ਤੁਸੀਂ ਕੁਝ ਦਿਨਾਂ ਲਈ ਅੰਡੇ, ਗੋਸ਼ਤ, ਮੱਛੀ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਬੰਦ ਕਰ ਦਿਓ ਤੇ ਸਬਜ਼ੀਆਂ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ, ਕਿਉਂਕਿ ਖਾਰਿਸ਼ ਦਾ ਕਾਮਯਾਬ ਮੁਕੰਮਲ ਔਰ ਮੁਸਰ ਇਲਾਜ ਇਨਸ਼ਾਅੱਲਾ ਤਾਲਾ ਸਾਡੇ ਜੜੀ ਬੂਟੀਆਂ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ ਜੀ, ਸੁਲੇਮਾਨ ਸਾਹਿਬ, ਖਾਰਿਸ਼ ਵਾਕਈ ਬਹੁਤ ਭੈੜੀ ਤਕਲੀਫ ਹੈ। ਬੰਦਾ ਕਿਸੇ ਮਹਿਫਿਲ ਵਿੱਚ ਜੇ ਕਦੀ ਖੁਰਕ ਰਿਹਾ ਹੋਵੇ ਤਾਂ ਸਾਰੇ ਲੋਕ ਉਹਨੂੰ ਹੀ ਵੇਖਣ ਲੱਗ ਪੈਂਦੇ ਨੇ।
3: ਆ ਜੋ ਖਾਸ ਬੰਦਾ ਬਣ ਜਾ,
2: ਰੱਬ ਹਰ ਬਿਮਾਰੀ ਤੋਂ ਬਚਾਏ। ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਅੱਜ ਵੀ ਈਮੇਲਸ ਤੇ SMS ਬਾਕੀ ਨੇ ਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡੀ ਬੜੀ ਬੜੀ ਮਿਹਰਬਾਨੀ।
3: ਸਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਲਿਆਉਂਦੇ ਹੋ ਤੇ ਸਾਮੀਨ ਸਾਨੂੰ ਸੁਣਦੇ ਨੇ, ਤੇ ਸਾਮੀਨ ਦਾ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਮੈਨੂੰ ਇਜਾਜ਼ਤ ਦਿਵੋ, ਖੁਦਾ ਹਾਫਿਜ਼
2: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਇਹ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾ, ਸੋਹਣਾ ਰੱਬ ਤੁਹਾਨੂੰ ਹਰ ਬਿਮਾਰੀ ਤੋਂ ਬਚਾਏ, ਆਮੀਨ। ਇਸ ਵਾਅਦੇ ਨਾਲ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।
4: There's music and then there's magic. One above FM 101.